ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦੇ ਆ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ, ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਸੰਧਿਆ ਦੇ ਵੇਲੇ ਬਾਣੀ ਪੜ੍ਹਦੇ ਹਾਂ। ਨੌਂ ਸ਼ਬਦਾਂ ਦਾ ਸੰਗ੍ਰਹਿ ਹੈ, ਸੋ ਦਰ ਸੋ ਪੁਰਖ, ਦੋ ਸੰਗ੍ਰਹਿਾਂ ਦੇ ਵਿੱਚ। ਤੇ ਪੰਚਮ ਪਾਤਸ਼ਾਹ ਫਰਮਾਉਂਦੇ ਨੇ, ਪਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਪਈਆ। ਇਹੀ ਜੀਵਨ ਦਾ ਮਨੋਰਥ ਪਾਓ। ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਸਵਾਲ ਕਰਦੇ ਆ ਕਿ ਮਨੁੱਖ ਨੇ ਜਦੋਂ ਸਚਿਆਰਾ ਬਣਨਾ ਹੈ, ਉਹ ਸੱਚ ਹੈ ਤੇ ਉਸ ਸੱਚ ਵਰਗਾ ਗਾਡ, ਗਾਡ ਲਾਈਕ, ਉਸ ਦੇ ਗੁਣਾਂ ਨੂੰ ਧਾਰਨ ਕਰਨ ਨਾਲ ਉਹ ਕਿਵੇਂ ਹੋਣਗੇ? ਉਹ ਕਿਸੇ ਕਰਮ ਕਾਂਡ ਨਾਲ ਨਹੀਂ ਹੋਣਗੇ, ਬਲਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਉਸ ਮਕਸਦ ਨੂੰ ਸਮਝਦੇ ਹਾਂ। ਕਿਸੇ ਇੱਕ ਬਹੁਤ ਅੱਛੇ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਪਿਆਸ ਲੱਗੀ ਸੀ ਬੜੀ ਸ਼ਿੱਦਤ ਦੀ, ਪਰ ਪਾਣੀ ਜਿਹੜਾ ਕੋਲ ਸੀ ਉਹਦੇ ਚ ਜ਼ਹਿਰ ਸੀ, ਜੇ ਪੀ ਲੈਂਦੇ ਤਾਂ ਮਰ ਜਾਂਦੇ, ਜੇ ਨਾ ਪੀਂਦੇ ਤਾਂ ਵੀ ਮਰ ਜਾਂਦੇ। ਤੇ ਉਹ ਅੱਗੇ ਕਹਿੰਦਾ ਬਸ ਇਹੀ ਦੋ ਸਵਾਲ ਨੇ, ਇਹੀ ਦੋ ਮਸਲੇ ਨੇ ਜਿਹੜਾ ਜ਼ਿੰਦਗੀ ਭਰ ਹੱਲ ਨਹੀਂ ਹੋਏ। ਨਾ ਨੀਂਦ ਹੀ ਪੂਰੀ ਹੋਈ, ਨਾ ਸੁਪਨੇ ਪੂਰੇ ਹੋਏ। ਵਕਤ ਨੇ ਕਿਹਾ ਕਾਸ਼ ਸਮੇਂ ਦੀ ਗੱਲ ਆ ਗਈ, ਥੋੜਾ ਹੋਰ ਸਬਰ ਹੁੰਦਾ। ਸਬਰ ਨੇ ਕਿਹਾ ਕਾਸ਼ ਥੋੜਾ ਹੋਰ ਵਕਤ ਹੁੰਦਾ। ਤੇ ਉਹ ਬੰਦਾ ਕਹਿੰਦਾ ਹੈ ਸ਼ਿਕਾਇਤਾਂ ਤਾਂ ਬਹੁਤ ਨੇ ਇਹ ਜ਼ਿੰਦਗੀ ਤੇਰੇ ਨਾਲ, ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨਾਲੋਂ ਘੱਟ ਹੈ, ਜ਼ਿਆਦਾ ਹੈ, ਨਸੀਬ, ਯਾਨੀ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ ਹੋਇਆ। ਕਿੰਨੀ ਸੋਹਣੀ ਗੱਲ ਹੈ, ਜਿਸ ਵਿੱਚ ਜਿਸ ਨੂੰ ਕਿ ਆਪਾਂ ਜਦੋਂ ਬਾਬਾ ਫਰੀਦ ਜੀ ਦੇ ਇਸ ਕਥਨ ਨੂੰ ਲੈਂਦੇ ਹਾਂ, ਰੁੱਖੀ ਮਿੱਸੀ ਖਾਇ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ। ਫਰੀਦਾ ਰੁੱਖੀ ਸੁੱਖੀ ਖਾਇ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਵੀ ਜੀ। ਪਰ ਜੋ ਹੈ ਉਹਦੇ ਚ ਹੀ ਤੇਰਾ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ, ਕਿਉਂਕਿ ਗੌਰ ਨਾਲ ਦੇਖਿਆ ਜਾਏ ਤਾਂ ਸਾਡੇ ਕੋਲ ਬਹੁਤ ਹੈ, ਪਰ ਕਿਉਂਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨੇ। ਜੇ ਤਾਂ ਅਸੀਂ ਇਹ ਦੇਖੀਏ ਕਿ ਸਾਡੀ ਜਿਹੜੀ ਸਾਡੀਆਂ ਜਿਹੜੀਆਂ ਲੋੜਾਂ ਨੇ, ਜੋ ਜ਼ਰੂਰਤ ਤੇ ਜ਼ਿੰਦਗੀ, ਉਹ ਸਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਦਾ, ਸਾਨੂੰ ਕਿਸੇ ਸਮੱਸਿਆ ਚ ਪੈਣ ਦੀ ਲੋੜ ਨਹੀਂ, ਉਹ ਜ਼ਰੂਰ ਪੂਰੀਆਂ ਹੋ ਜਾਂਦੀਆਂ। ਇਹ ਪ੍ਰਾਕਿਰਤਕ ਹੈ, ਕੁਦਰਤ ਦਾ ਇੱਕ ਨਿਯਮ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਕਿ ਕੀੜੇ ਨੂੰ ਪੱਥਰ ਦੇ ਵਿੱਚ ਵੀ ਰਿਜ਼ਕ ਦਿੱਤਾ ਜਾਂਦਾ, ਕਿਉਂਕਿ ਕੀੜੇ ਨੂੰ ਉਸਨੇ ਪੈਦਾ ਹੀ ਉੱਥੇ ਕੀਤਾ ਜਿੱਥੇ ਉਹਦੀ ਉਹਦਾ ਜਿਹੜਾ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਬਈ ਉਹਦਾ ਇਕੋਸਿਸਟਮ ਹੈ ਸੀ, ਜਿੱਥੇ ਉਹਦੀ ਰੋਜ਼ੀ ਪਹਿਲਾਂ ਮੌਜੂਦ ਸੀ। ਹੁਣ ਆਪਾਂ ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਗੱਲ ਕਹੀ ਕਿ ਭਾਈ ਸਭ ਤੋਂ ਪਹਿਲਾਂ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰੋ, ਕਰਮ ਕਾਂਡ ਨਾਲ ਨਹੀਂ, ਗੁਣਾਂ ਨਾਲ। ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਪੀੜ੍ਹੀਆਂ ਦੇ ਵਿੱਚ, ਗੁਰੂ ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਗੁਣਾਂ ਨੂੰ, ਕਰਮ ਕਾਂਡ ਨੂੰ ਕਿਵੇਂ ਤਿਆਗ ਕੇ ਗੁਣਾਂ ਨੂੰ ਕਿਵੇਂ ਅਪਣਾਉਣਾ ਹੈ। 28ਵੀਂ ਪੌੜੀ ਹੈ ਜਪਜੀ ਸਾਹਿਬ ਦੀ, ਸੋਦਰ ਦੀ ਪੌੜੀ ਤੋਂ ਬਾਅਦ, ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ। ਜਿਹੜੀਆਂ ਵਸਤਾਂ, ਕਿਉਂਕਿ ਮੈਂ ਇੱਕ ਇੱਕ ਕਰਕੇ ਜ਼ਿਕਰ ਨਹੀਂ ਕਰਾਂਗਾ, ਸਮਾਂ ਆਪਣੇ ਕੋਲ ਇੰਨਾ ਨਹੀਂ ਆ, ਜੋ ਕਿ ਲੋਕ ਇਸਤੇਮਾਲ ਕਰਦੇ ਨੇ, ਮੁੰਦਰੀਆਂ ਪਾਉਂਦੇ ਨੇ। ਉਹ ਕਹਿੰਦੇ ਆ ਸੰਤੋਖ ਨੂੰ ਮੁੰਦਰੀਆਂ ਬਣਾ ਲੈ, ਸ਼ਰਮ ਪੱਤ ਝੂਲੀ, ਮਿਹਨਤ ਨੂੰ ਉਹ ਭਾਂਡਾ ਬਣਾ ਲੈ ਜਿਸ ਦੇ ਵਿੱਚ ਤੂੰ ਮੰਗਦਾ ਹੈ। ਧਿਆਨ ਕੀ ਕਰੇ ਬੇਪੂ, ਜਿਹੜੀ ਸਵਾਹ ਮੰਗਦਾ ਮਲਦਾ ਹੈ ਉਹ ਸਵਾਹ ਮੱਲਣ ਦੀ ਲੋੜ ਨਹੀਂ ਹੈ, ਧਿਆਨ ਨੂੰ ਹੀ ਉਹ ਵਿਭੂਤੀ ਬਣਾ ਲੈ। ਖਿੰਥਾ ਕਾਲ ਕੁਆਇਆ ਕੁਆਰੀ, ਕਾਇਆ ਕੁਆਰੀ ਜੁਗਤ ਡੰਡਾ ਪ੍ਰਤੀਤ। ਹੁਣ ਜਿਹੜੀਆਂ ਇਹ ਵਸਤਾਂ ਵੀ ਨੇ ਤੇਰੇ ਕੋਲ, ਇਸ ਨੂੰ ਤੂੰ ਜੁਗਤੀ ਸਮੇਂ ਦੇ ਅਨੁਕੂਲ ਆਪਣੀ ਪਾਓ, ਅੰਤ ਨੂੰ ਮੌਤ ਨੂੰ ਚੇਤੇ ਰੱਖ। ਇਹ ਸਾਰੇ ਗੁਣਾਂ ਦੀ ਗੱਲ ਜਿਹੜੀ ਆ ਉਹਨਾਂ ਦੇ ਬਦਲੇ ਗੁਰੂ ਸਾਹਿਬ ਕਹਿੰਦੇ ਆ, ਕਰਮ ਕਾਂਡ ਨਹੀਂ। ਅਗਲੀ ਪੌੜੀ ਚ ਵੀ ਇਹੀ ਜ਼ਿਕਰ ਆਉਂਦਾ ਹੈ, ਉਗਤ ਗਿਆਨ ਦਇਆ ਭੰਡਾਰਨ। ਇਸ ਪੌੜੀ ਦੇ ਵਿੱਚ ਵੀ ਸਪਸ਼ਟ ਹੈ ਕਿ ਗਿਆਨ ਨੂੰ ਉਹ ਥਾਂ ਬਣਾ ਲਿਆ ਭੰਡਾਰਨ ਜਿੱਥੇ ਲੰਗਰ ਵੰਡੀਦਾ ਉੱਥੇ ਉਹ ਉੱਥੇ ਦਇਆ ਨੂੰ ਹੀ ਉਹ ਰੂਪ ਦੇ ਦੇ। ਤੇ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਅੰਤਲੀ ਪੌੜੀ ਚ ਇਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦੇ ਨੇ। ਉਹ ਕਹਿੰਦੇ ਆ ਜਿਹੜੀ ਅੰਤਲੀ ਪੌੜੀ ਦੇ ਵਿੱਚ ਜ਼ਿਕਰ ਆਉਂਦਾ ਹੈ ਸੁਨਿਆਰੇ ਦਾ, ਦੀ ਮਿਸਾਲ ਦਿੰਦੇ ਨੇ ਉੱਥੇ ਦੀ। ਤੇ ਐਰਣ ਉਹਦਾ ਜਿਹੜਾ ਉਹ ਜਿਹੜੀ ਜਿਹੜੀ ਉਹ ਆ ਉਹ ਜਿਸ ਤੇ ਲੋਹਾ ਕੁੱਟਿਆ ਜਾਂਦਾ ਹੈ, ਜਾਂ ਸੋਨਾ ਜਿਸ ਤੇ ਥੱਲੇ ਰੱਖ ਕੇ ਜਿਸ ਦੇ ਉੱਪਰ ਥੋੜੀ ਮਾਰੀ ਜਾਂਦੀ ਹੈ। ਚੱਤ ਪਹਾਰਾ ਜਿਹੜੀ ਉਹ ਦੁਕਾਨ ਹੈ ਉਹ ਕਿਰਦਾਰ ਦੀ ਬਣਾ। ਤੇਰੇ ਅੰਦਰ ਗੁਣ ਧੀਰਜ ਚਾਹੀਦਾ, ਸੁਨਿਆਰੇ ਵਰਗਾ ਧੀਰਜ ਸੁਨਿਆਰ। ਐਰਣ ਮਤ, ਮਤ ਨੂੰ, ਸੋਚ ਨੂੰ, ਅਕਲ ਨੂੰ ਜਿਹੜੀ ਯਾਨੀ ਕਿ ਜਿਸਨੂੰ ਐਰਣ ਕਹਿੰਦੇ ਆ, ਜਿਸ ਦੇ ਉੱਪਰ ਉਹ ਕੁੱਟਦੇ ਨੇ, ਉਹ ਮਤ ਨੂੰ ਬਣਾ ਲੈ। ਤੇ ਜਿਸ ਦੇ ਨਾਲ ਜਿਹੜੇ ਹਥੌੜੇ ਦੇ ਨਾਲ ਸੋਨੇ ਨੂੰ ਘੜਨਾ ਹੈ ਉਹ ਗਿਆਨ ਦੀ ਹੋਵੇ। ਫਿਰ ਇਸੇ ਤਰ੍ਹਾਂ ਨਾਲ ਯਾਨੀ ਕਿ ਉਹਦੇ ਵਿੱਚ ਪਾਓ ਖਲਾਂ, ਜਿਹੜਾ ਜਿਹੜੀ ਉਹ ਧੋਂਕਣੀ ਹੈ ਜਿਸ 'ਚ ਫੂਕ ਮਾਰਦਾ, ਉਹ ਅਕਾਲ ਪੁਰਖ ਦੇ ਪੈ ਦੀਆਂ ਅਗਨ ਤਪਤਾ, ਉਹ ਜਿਸ ਅਗਨੀ ਦੇ ਨੂੰ ਬਾਲਣਾ ਹੈ, ਉਹ ਤੇਰੇ ਪਰਾਸ਼ਰਮ ਦੀ, ਤੇਰੀ ਮਿਹਨਤ ਦੀ। ਤੇ ਇਸ ਤਰ੍ਹਾਂ ਪਾਓ ਦਾ ਭਾਂਡਾ ਤਿਆਗ ਜਿਸ ਦੇ ਵਿੱਚ ਇਹ ਅੰਮ੍ਰਿਤ ਗੁਣਾਂ ਦਾ ਨਾ ਮਰਨ ਵਾਲੀ ਸ਼ੈ, ਗਿਆਨ ਦੀ ਸ਼ੈ, ਸ਼ਬਦ ਦੀ, ਉਹ ਉਹਦੇ ਵਿੱਚ ਪਾ ਕੇ ਸ਼ਬਦ ਨੂੰ। ਇਹੀ ਹਰ ਥਾਂ ਯਾਨੀ ਕਿ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਅਗਰ ਚਾਰਾ ਬਣਨਾ ਹੈ ਨਾ, ਪਾਓ ਉਸਨੂੰ ਮਿਲਣਾ ਹੈ, ਤੇ ਉਹਦੇ ਮਿਲਣ ਵਾਸਤੇ ਜਿਹੜੇ ਟੂਲਸ ਨੇ, ਜਿਹੜੀਆਂ ਜਿਹੜੇ ਸੰਦ ਨੇ, ਜਿਹੜੇ ਜਿਹੜੀਆਂ ਯੁਗਤੀਆਂ ਇਖਤਿਆਰ ਕਰਨੀਆਂ ਨੇ, ਉਹ ਸਾਰੀਆਂ ਹੀ ਜਿਹੜੀਆਂ ਨੇ ਉਹ ਗੁਣਾਂ ਦੀਆਂ ਨੇ। ਪਾਓ ਆਪੇ ਨੂੰ ਸਵਾਰਨ ਦੀ ਗੱਲ ਹੈ। ਇਹੀ ਜੀਵਨ ਦਾ ਮਨੋਰਥ ਜਿਹੜਾ ਹੈ ਗੁਰਮਤ ਨੇ ਸਾਨੂੰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਜਾਂ ਗੁਰਮਤ ਫਲਸਫੇ ਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਇਸ ਦੇ ਮੋਢੀ ਨੇ, ਇਸ ਨੂੰ ਸਵਾਰਨ ਵਾਲੇ ਨੇ, ਇਸ ਨੂੰ ਨਿਖਾਰਨ ਵਾਲੇ ਨੇ। ਭਾਵੇਂ ਉਹਨਾਂ ਤੋਂ ਪਹਿਲਾਂ ਭਗਤ ਸਾਹਿਬਾਨ ਹੋਏ ਨੇ, ਉਹਨਾਂ ਦੀ ਬਾਣੀ ਵੀ, ਉਹਨਾਂ ਦਾ ਆਲਾ ਹੀ ਕਲਾਮ ਵੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ ਗੁਰੂ ਗ੍ਰੰਥ ਸਾਹਿਬ ਦੀ ਦੇ ਵਿੱਚ ਸ਼ੋਭਤ। ਉਹ ਸਾਰੇ ਦਾ ਜਿਹੜਾ ਉਹਨਾਂ ਦਾ ਇੱਕ ਮੈਥੋਡੋਲੋਜੀ ਸੀ, ਜਿਹੜਾ ਇੱਕ ਤਰੀਕਾਕਾਰ ਸੀ, ਜਿਸ ਦੇ ਵਿੱਚ ਉਹ ਸਾਰੇ ਹੀ ਪੁਰਾਤਨ ਰੂਪਕਾਂ ਨੂੰ, ਪੁਰਾਤਨ ਮੈਟਾਫਰ ਜਿਸਨੂੰ ਆਪਾਂ ਕਹਿੰਦੇ ਹਾਂ, ਅਲੰਕਾਰ ਜਿਸਨੂੰ ਕਹਿੰਦੇ ਹਾਂ, ਪ੍ਰਤੀਕ ਜਿਹੜੇ ਵਰਤੇ ਗਏ ਨੇ, ਸ਼ਬਦਾਵਲੀ ਜਿਹੜੀ ਵਰਤੀ ਗਈ ਹੈ, ਉਹ ਸਾਰੀ ਦੀ ਸਾਰੀ ਉਹੀ ਵਰਤਮਾਨ ਸ਼ਬਦਾਵਲੀ ਜਿਹੜੀ ਭਾਰਤ ਦੀ ਸਰਜ਼ਮੀਨ ਦੇ ਉੱਪਰ ਲੋਕ ਜਾਣਦੇ ਸੀ, ਉਸ ਦੀ ਵਿਆਖਿਆ ਜਿਹੜੀ ਕੀਤੀ ਹੈ, ਉਸ ਨੂੰ ਜਿਹੜਾ ਡਿਫਾਈਨ ਕੀਤਾ ਹੈ, ਐਕਸਪਲੇਨ ਕੀਤਾ ਹੈ, ਉਹਦੀ ਪਰਿਭਾਸ਼ਾ ਜਿਹੜੀ ਉਹ ਬਦਲ ਦਿੱਤੀ, ਭਾਵ ਉਸ ਨੂੰ ਪੁਨਰ ਵਿਆਖਿਆ ਕੀਤੀ ਗਈ, ਰੀਡਿਫਾਈਨ ਕੀਤਾ ਗਿਆ। ਤੇ ਉਹ ਵੀ ਹਰ ਵਿਅਕਤੀ ਨੂੰ, ਹਰ ਕਿੱਤੇ ਦੇ ਲੋਕਾਂ, ਜਿਸ ਤਰ੍ਹਾਂ ਇੱਥੇ ਜੋਗੀਆਂ ਨੂੰ ਕਹਿ ਰਹੇ ਨੇ ਨਾ, ਮੁੰਦਾ ਸੰਤੋਖ ਸਰਮ ਪਰ ਝੋਲੀ, ਧਿਆਨ ਕੀ ਕਰੇ ਵਿਭੂਤ, ਠੀਕ ਆ। ਇਸੇ ਤਰ੍ਹਾਂ ਜਦੋਂ ਕਿਸਾਨ ਦੇ ਨਾਲ ਗੱਲ ਕਰਦੇ ਨੇ ਗੁਰੂ ਸਾਹਿਬ, ਤੇ ਕਿਸਾਨ ਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਆ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਿਉਂਕਿ ਸਮਾਂ ਨਹੀਂ ਮੈਨੂੰ ਐਕਸਪਲੇਨ ਕਰੋ, ਪਰ ਇੰਨਾ ਔਖਾ ਵੀ ਨਹੀਂ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਮਨ ਨੂੰ ਉਹ ਹਾਲੀ, ਉਹ ਹਾਲ ਗਾਣ ਵਾਲਾ ਬਣਾ ਲਿਆ, ਕਿਰਸਾਣੀ ਜਿਹੜੀ ਆ ਕਰਨੀ ਆਪਣੀ ਨੂੰ, ਅਮਲ ਨੂੰ ਕਿਰਸਾਣੀ ਸਮਝ, ਮਿਹਨਤ ਨੂੰ ਉਹ ਪਾਣੀ ਜਿਹੜਾ ਖੇਤ ਨੂੰ ਦੇਣਾ ਹੈ, ਤਨ ਨੂੰ ਖੇਤ ਬਣਾ, ਯਾਨੀ ਕਿ ਸਾਰਾ ਕੁਛ ਇਸੇ ਤਨ ਦੇ ਵਿੱਚ ਹੀ ਕਰਨਾ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ, ਜਿਸ ਤਰ੍ਹਾਂ ਖੇਤਾਂ ਨੂੰ ਸੁਹਾਗਾ ਬੀਜਦੇ, ਇਸ ਤਰ੍ਹਾਂ ਨਾਮ ਦੇ ਨਾਲ, ਨਾਮ ਬੀਜ ਇਸ ਸੰਤੋਖ ਵਰਗੇ ਸੁਹਾਗੇ ਨੂੰ, ਸੰਤੋਖ ਦੇ ਗੁਣ ਨੂੰ ਧਾਰਨ ਕਰ ਲੈ, ਤੇ ਤੇਰੀ ਰੱਖ ਗਰੀਬੀ ਵੇਸ, ਜਿਹੜਾ ਵੇਸ ਤੇਰਾ ਹੈ, ਜਿਹੜਾ ਤੇਰਾ ਤੇਰਾ ਜੀਵਨ ਹੈ, ਤੇਰੇ ਤੇਰੀ ਕਾਇਆ ਹੈ, ਉਹ ਇਹ ਆ ਕਿ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਗੱਲ ਕਰ, ਮਤ ਉੱਚੀ ਮਨ ਨੀਵੀਂ, ਹੋਮੇ ਵੀ ਨਹੀਂ ਪਰ ਨਾਲ ਦੀ ਨਾਲ ਸੋਚ ਦੀ ਉਡਾਰੀ ਬੜੀ ਮਹਾਨ ਹੈ, ਪਰ ਨਾਲ ਦੀ ਨਾਲ ਸਾਮਾਨ ਜਿਹੜਾ ਹੈ ਉਸਨੂੰ ਵੀ ਰੱਖਣਾ। ਸੋ ਇਸੇ ਤਰ੍ਹਾਂ ਭਾਵ ਕਰਮ ਕਰ ਜਮਸੀ ਸੇ ਕਰ ਭਗਤ ਦੇਖ, ਰਹਾਵ ਚ ਕਹਿੰਦੇ ਆ ਗੁਰੂ ਸਾਹਿਬ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ। ਜੀਵਕਾ ਤੇ ਹੈ ਪਰ ਉਸਨੂੰ ਮਾਇਆ ਤੋਂ ਬਚ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਾਦੋਲਾ ਸਵਾਲ ਕਰਦਾ ਗੁਜਰਾਤ ਦੇ, ਉਹ ਕਹਿੰਦਾ ਹੈ, ਹੋ ਸਕਦਾ ਮੈਂ ਪੰਕਤੀਆਂ ਪੂਰੀਆਂ ਜਿਹੜੀਆਂ ਨੇ ਉਹਦਾ ਸਵਾਲ ਹੈ ਜਿਸ ਤਰ੍ਹਾਂ ਉਸ ਤਰ੍ਹਾਂ ਕਿਸੇ ਲਿਖਤੀ ਇਹਦੇ ਵਿੱਚ ਨਹੀਂ ਆਇਆ ਹੈ। ਉਹਨੂੰ ਕਹਿੰਦਾ ਹੈ, ਔਰਤ ਕੀ ਤੇ ਤਿਆਗ ਕੀ, ਪੁੱਤਰ ਕੀ ਤੇ ਵੈਰਾਗ ਕੀ, ਦੌਲਤ ਕੀ, ਇੱਥੇ ਵੀ ਉਹ ਤਿਆਗ ਕਹਿੰਦਾ, ਹਿੰਦੂ ਕੀ ਤੇ ਪੀਰੀ ਕੀ, ਇਸ ਤਰ੍ਹਾਂ ਦੇ ਕੁਝ ਉਹਦੇ ਸ਼ਬਦ। ਤੇ ਗੁਰੂ ਸਾਹਿਬ ਦਾ ਜਵਾਬ ਹੈ, ਦੌਲਤ ਗੁਜ਼ਰਾਨ ਹੈ, ਔਰਤ ਇਮਾਨ ਹੈ, ਬੇਟਾ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਇੱਥੇ ਫਕੀਰੀ ਸ਼ਬਦ ਅਸਲੀ ਉਹਨੇ ਵਰਤਿਆ ਦਾ, ਦੌਲਤ ਕੀ ਤੇ ਫਕੀਰੀ ਕੀ। ਸੋ ਇਹ ਜਿਹੜਾ ਸਿਧਾਂਤ ਹੈ ਕਿ ਇਹ ਨਹੀਂ ਹੈ ਕਿ ਮੰਗ ਕੇ ਖਾਣਾ, ਕਾਲ ਕਰਕੇ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਪਰ ਜੀਵਨ ਦੇ ਵਿੱਚ ਗੁਣਾਂ ਦਾ ਧਾਰਨੀ ਹੋਣ ਦੇ ਨਾਲ ਹੀ ਪ੍ਰਾਪਤੀ ਹੋਏਗੀ। ਕਿਉਂ ਕਿ ਮਕਸਦ ਜੀਵਨ ਦਾ ਹੈ ਰੱਬ ਵਰਗਾ ਬਣਨਾ, ਜਿੰਨਾ ਕੁ ਬਣ ਸਕਦੇ ਹਾਂ, ਪਾਓ ਰੱਬੀ ਗੁਣਾਂ ਨੂੰ, ਦੈਵੀ ਗੁਣਾਂ ਦਾ ਧਾਰਨੀ ਹੋਣਾ। ਇੱਥੇ ਹੀ ਆਪਾਂ ਅਗਲੀ ਪੰਕਤੀ ਚ ਦੇਖਦੇ ਹਾਂ ਹੁਣ ਹੱਟੀ ਕਰਨ ਵਾਲਿਆਂ ਨੂੰ ਕੀ ਉਪਦੇਸ਼ ਦਿੰਦੇ ਨੇ, ਹਾਟ ਹੱਟ ਕਰ ਆਰਜਾ ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਰ, ਜਿਹੜੀ ਉਹ ਜਿਹਨਾਂ ਭਾਂਡਿਆਂ ਦੇ ਵਿੱਚ ਪਾ ਕੇ ਵਸਤਾਂ ਰੱਖੀਆਂ ਹੁੰਦੀਆਂ ਨੇ ਸਜਾ ਕੇ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉਂ ਵਣਜ ਕਰ ਵਪਾਰੀਆਂ ਦੇ ਨਾਲ, ਲੈ ਲਾਹਾ ਮਨ ਹੱਟ ਹੱਸ, ਇਸ ਤਰ੍ਹਾਂ ਜ਼ਿੰਦਗੀ ਚ ਖੁਸ਼ ਹੋ ਜਾ, ਵਣਜਾਰੇ ਅੱਗੇ ਫਿਰ ਵਣਜਾਰਿਆਂ ਨੂੰ ਜਿਹੜੇ ਯਾਨੀ ਕਿ ਜਿਹੜੇ ਵਪਾਰ ਕਰ ਰਹੇ ਨੇ, ਸੁਣ ਸਾਸਤ ਸੌਦਾਗਰੀ, ਜਿਹੜੇ ਵਪਾਰੀ ਨੇ, ਸੱਤ ਘੋੜੇ ਲੈ ਚੱਲ, ਖਰਚ ਬੰਨ, ਚੰਗਿਆਈਆਂ ਮਤ ਮਨ ਜਾਣੈ ਕੱਲ, ਆਲਸ ਵੀ ਨਹੀਂ ਕਰਨੀ, ਜਿਸ ਨੂੰ ਆਪਾਂ ਕਹਿੰਦੇ ਹਾਂ ਪ੍ਰੋਕਾਸਟੀਨੇਸ਼ਨ। ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹਿ ਮਹਲ। ਅੱਗੇ ਫਿਰ ਨੌਕਰ ਨੂੰ ਜਿਹੜਾ ਕਿਸੇ ਦੀ ਨੌਕਰੀ ਕਰ ਰਿਹਾ, ਲਾਏ ਚਿੱਤ ਕਰ ਚਾਕਰੀ, ਚਾਕਰ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਤਾਵਣੀ, ਤਾਂ ਕੋ ਆਖੇ ਤਨ, ਨਾਨਕ ਵੇਖੇ ਨਦਰ ਕਰ ਚੜੇ ਚੋਗਣ। ਪਾਉ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਜਿੱਥੇ ਵੀ ਕੋਈ ਕਿਸੇ ਅਮਲ ਦੇ ਤਹਿਤ ਆਪਣੀ ਜੀਵਿਕਾ ਕਮਾ ਰਿਹਾ ਹੈ, ਅੱਜ ਦੇ ਯੁੱਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਰ ਪ੍ਰਕਾਰ ਦੀ ਲੋਇਰ ਹੈ, ਜੱਜ ਹੈ, ਡਾਕਟਰ ਹੈ, ਕੋਈ IAS ਅਫਸਰ ਹੈ, ਕੋਈ ਕਿਸੇ ਹੋਰ ਕੋਈ ਪੋਲੀਟੀਸ਼ੀਅਨ ਹੈ, ਸਾਰਿਆਂ ਨੂੰ ਉਹ ਕਹਿ ਰਿਹਾ ਕਿ ਬਈ ਤੁਹਾਡੇ ਕੰਮ ਦੇ ਵਿੱਚ ਨੇਕੀ ਹੋਣੀ ਚਾਹੀਦੀ, ਇਮਾਨਦਾਰੀ ਹੋਣੀ ਚਾਹੀਦੀ, ਜੇ ਉਹੋ ਜਿਹਾ ਵਤੀਰਾ ਹਰ ਇੱਕ ਦਾ ਹੋ ਜਾਏਗਾ ਤੇ ਆਪਣੇ ਆਪ ਦੇ ਵਿੱਚ ਹੀ ਸਮਾਜ ਸੁਧਰ ਜਾਏਗਾ। ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਦੀ ਗੁਲਾਮੀ ਸਹਿੜੀ ਹੋਈ, ਗੁਲਾਮੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦਾ ਆਪਣਾ ਰਾਜ ਸੀ ਕਿਸੇ ਦੇ, ਅਜੀਬ ਹੋ ਸਕਦਾ ਹੈ ਕਿ ਪੱਛਮੀ ਲੋਕਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵਿੱਚ ਆਪਣਾ ਰਾਜ ਸੀ, ਪਰ ਗੁਲਾਮੀ ਸੀ, ਗੁਲਾਮੀ ਇੱਕ ਤਬਕੇ ਦੀ ਸੀ, ਬਾਕੀ ਸਾਰੇ ਹੀ ਇੱਕ ਤਰ੍ਹਾਂ ਦੀਆਂ ਸੋਸ਼ਲ ਚੇਨਸ ਦੇ ਵਿੱਚ, ਸਮਾਜਿਕ ਜ਼ੰਜੀਰਾਂ ਦੇ ਵਿੱਚ ਜਕੜੀ ਹੋਈ ਸੀ ਲੋਕਾਈ, ਕਰਮ ਕਾਂਡ ਦੇ ਨਾਂ ਤੇ, ਸੁੱਚ ਪ੍ਰਿਸ਼ਟ ਦੇ ਨਾਂ ਤੇ, ਊਚ ਨੀਚ ਦੇ ਨਾਂ ਤੇ, ਜਾਤ ਵਰਣ ਦੇ ਨਾਂ ਤੇ, ਯਾਨੀ ਕਿਸੇ ਵੀ ਖੇਤਰ ਦੇ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਜ਼ੰਜੀਰਾਂ ਸਨ, ਮਨੁੱਖ ਦੇ ਮਰਨ ਤੋਂ ਬਾਅਦ ਵੀ ਕਦੀ ਉਸਨੂੰ ਸ਼ਰਾਧ ਕਰਨੇ ਆ ਪਿਤਰਾਂ ਦੀ ਮੁਕਤੀ ਵਾਸਤੇ, ਕਦੀ ਕੋਈ ਯਾਨੀ ਕਿ ਪੁਰਖਿਆਂ ਦੇ ਨਾਂ ਤੇ ਵੀ ਇੱਕ ਕਿਸਮ ਦੀ ਆਰਥਿਕ ਐਕਸਪਲਾਈਟੇਸ਼ਨ ਸੀ, ਉਹ ਵੀ ਕਾਹਦੇ ਲਈ, ਧਾਰਮਿਕ ਤੌਰ ਤੇ ਬਲੈਕਮੇਲ ਕਰਕੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਇਸ ਪੂਰੀ ਗੁਰਮਤ ਲਹਿਰ ਨੇ ਇੱਕ ਅਜਿਹੀ ਅਵੇਕਨਿੰਗ ਪੈਦਾ ਕੀਤੀ ਕਿ ਮਨੁੱਖ ਨੂੰ ਉਹਨਾਂ ਸਦੀਆਂ ਦੀਆਂ ਗੁਲਾਮੀ ਤੋਂ, ਜ਼ੰਜੀਰਾਂ ਤੋਂ ਆਜ਼ਾਦ ਕਰ ਦਿੱਤਾ। ਅੱਜ ਵੀ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਖਿੱਤੇ ਦੇ ਵਿੱਚ ਬੇਸ਼ੱਕ ਅਜੇ ਵੀ ਇਹ ਨਹੀਂ ਹੈ ਕਿ ਅਸੀਂ ਸੁਧਰੇ ਹੋਏ ਹਾਂ, ਫਿਰ ਵੀ ਸਾਡੇ 'ਚ ਕੁਛ ਨਾ ਕੁਛ ਕਿਸੇ ਲੈਵਲ ਤੱਕ ਜਾਤ ਪਾਤ ਹੈਗੀ ਹੈ, ਖਾਸ ਕਰ ਜਿਹੜੀ ਆਜ਼ਾਦੀ ਤੋਂ ਬਾਅਦ ਜਾਂ ਪਿਛਲੀ ਇੱਕ ਡੇਢ ਸਦੀ ਤੋਂ ਬਾਅਦ, ਸਿੱਖ ਰਾਜ ਦੇ ਜਾਣ ਤੋਂ ਬਾਅਦ ਜ਼ਿਆਦਾ ਇਹ ਹੋਈ ਹੈ, ਪਰ ਅੱਜ ਵੀ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਅਜੇ ਵੀ ਉਹ ਕੋਡ ਜਿਹੜਾ ਹੈ ਬਹੁਤ ਹੀ, ਮੈਂ ਇੱਥੇ ਤੱਕ ਐਕਸਪੀਰੀਅੰਸ ਕੀਤਾ ਹੋਇਆ ਕਿ ਮੈਂ ਜਬਲਪੁਰ ਜੇਲ੍ਹ ਦੇ ਵੀ ਸੀ, ਉਹਨਾਂ ਦਿਨਾਂ ਦੀ ਗੱਲ ਹੈ 1986 ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਸੀ, ਭਾਈ ਗੁਰਦੇਵ ਸਿੰਘ ਕੌਂਕੇ ਵੀ ਉੱਥੇ ਸੀ। ਇੱਕ ਹਵਾਲਦਾਰ ਕੁਰਸੀ ਤੇ ਨਹੀਂ ਬੈਠ ਰਿਹਾ ਕਿ ਉਹਦਾ ਸੰਤਰੀ ਜਿਹੜਾ ਉਹ ਬ੍ਰਾਹਮਣ ਹੈ, ਮੇਰੇ ਨਾਲ ਕਿਉਂਕਿ ਬੈਠ ਕੇ ਗੱਪਸ਼ੱਪ ਲਗਾਉਂਦੇ ਹੁੰਦੇ ਸੀ, ਬੈਠੇ ਸੀ ਬਾਹਰ, ਅਸੀਂ ਕੁਰਸੀ ਤੇ ਬੈਠੇ ਹੋਏ ਸਾਂ, ਹਵਾਲਦਾਰ ਨੂੰ ਮੈਂ ਕਿਹਾ, ਉਹ ਆਇਆ, ਮੈਂ ਕਿਹਾ ਜੀ ਬੈਠੋ, ਹੈਡ ਕਾਂਸਟੇਬਲ ਸੀ, ਉਹ ਕਹਿੰਦਾ ਨਹੀਂ ਨਹੀਂ ਨਹੀਂ ਇਹ ਖੜੇ ਨੇ, ਸੰਤਰੀ ਜਿਹੜਾ ਹੈ ਜਿਹੜਾ ਉਹਦੇ ਤੋਂ ਅਜੇ ਸੰਤਰੀ ਨੂੰ ਕੋਈ ਫੀਤੀ ਨਹੀਂ ਸੀ, ਉਹਨੂੰ ਤੇ 3 ਲੱਗੀਆਂ ਹੋਈਆਂ ਸੀ ਉਹਨਾਂ ਤੋਂ, ਕਹਿੰਦਾ ਨਹੀਂ ਇਹ ਖੜੇ ਹੈ, ਯਾਨੀ ਕਿ ਇਤਨੀ ਜ਼ਹਿਨੀ ਗੁਲਾਮੀ ਜਿਹੜੀ ਸੀ ਉਹ ਅਜੇ ਵੀ ਭਾਰਤ ਦੇ ਬਾਕੀ ਮੱਧ ਭਾਰਤ ਵਿੱਚ, ਦੱਖਣੀ ਭਾਰਤ ਵਿੱਚ ਅਜੇ ਵੀ ਹੈ। ਇਸ ਖਿੱਤੇ ਨੂੰ ਗੁਰੂ ਸਾਹਿਬਾਨ ਦੀ ਸੋਚ ਨੇ, ਉਸ ਰੈਵੋਲੂਸ਼ਨ ਨੇ ਇਸੇ ਕਰਕੇ ਡਾਕਟਰ ਨਹੀਂ ਡਾਕਟਰ ਨਹੀਂ ਸਰਦਾਰ ਜਗਜੀਤ ਸਿੰਘ ਨੇ ਜਿਹੜੀ ਪੁਸਤਕ ਲਿਖੀ ਸੀ ਦੀ ਸਿੱਖ ਰੈਵੋਲੂਸ਼ਨ ਸਿੱਖ ਇਨਕਲਾਬ ਜਿਸ ਦਾ ਪੰਜਾਬੀ ਟ੍ਰਾਂਸਲੇਸ਼ਨ ਵੀ ਹੈਗਾ ਉਹ ਇਸੇ ਕਰਕੇ ਇਸ ਨੂੰ ਇਨਕਲਾਬ ਹੀ ਕਿਹਾ ਗਿਆ ਕਿਉਂ ਤੇ ਭਗਤ ਸਾਹਿਬ ਆ ਭਗਤ ਦਾ ਮਤਲਬ ਹੀ ਹੈ ਇਨਕਲਾਬੀ ਪੁਰਸ਼ ਅੱਜ ਵੀ ਜੇ ਕਿਸੇ ਖਾਸ ਤਬਕੇ ਦੇ ਵਿੱਚ ਜਾ ਕੇ ਕਿਸੇ ਭਗਤ ਸਾਹਿਬਾਨ ਨੂੰ ਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ ਸਤਿਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ ਅਸਲ ਦੇ ਵਿੱਚ ਭਗਤ ਸ਼ਬਦ ਜਿਹੜਾ ਹੈ ਗੁਰੂ ਸਾਹਿਬਾਨ ਨੇ ਉਹਨਾਂ ਮਹਾਨ ਪੁਰਸ਼ਾਂ ਲਈ ਵਰਤਿਆ ਜਿਹੜੇ ਇਨਕਲਾਬੀ ਲਹਿਰ ਦੇ ਕਿਉਂਕਿ ਉਸ ਮੂਵਮੈਂਟ ਨੂੰ ਹੀ ਭਗਤੀ ਮੂਵਮੈਂਟ ਕਹਿੰਦੇ ਭਾਵੇਂ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹੋਏ ਆ ਭਾਵੇਂ ਉਹਦੇ ਵਿੱਚ ਕਬੀਰ ਸਾਹਿਬ ਹੋਏ ਆ ਭਾਵੇਂ ਰਾਮਾਨੰਦ ਜੀ ਹੋਏ ਜੋ ਉਹਨਾਂ ਸਾਰਿਆਂ ਦੇ ਗੁਰੂ ਸਨ ਜਾਂ ਰਵਿਦਾਸ ਜੀ ਹੋਏ ਆ ਉਸ ਮੂਵਮੈਂਟ ਨੂੰ ਹੀ ਭਗਤ ਮੂਵਮੈਂਟ ਕਹਿੰਦੇ ਆ ਔਰ ਇਸੇ ਕਰਕੇ ਕਿਉਂਕਿ ਉਹ ਇੱਕ ਕ੍ਰਾਂਤੀ ਸੀ ਤੇ ਉਹ ਕ੍ਰਾਂਤੀ ਸ਼ਬਦ ਹੀ ਜਿਹੜਾ ਹੈ ਉਹ ਭਗਤ ਸ਼ਬਦ ਇਸੇ ਕਰਕੇ ਕਹਿੰਦੇ ਨਾ ਭਗਤਾਂ ਤੇ ਸੰਸਾਰੀਆਂ ਤਾਂ ਕਦੀ ਮੇਲ ਨਹੀਂ ਹੁੰਦਾ ਉਹ ਇੱਕ ਇਨਕਲਾਬ ਦੇ ਰਾਹ ਤੇ ਤੁਰਦੇ ਆ ਤੁਲਸੀ ਦਾਸ ਭਗਤ ਨਹੀਂ ਹੋ ਸਕਦੇ ਸੰਤ ਕਹੋ ਜੋ ਮਰਜ਼ੀ ਹੋਰ ਪਦਵੀ ਦੇ ਦਿਓ ਪਰ ਕਬੀਰ ਸਾਹਿਬ ਭਗਤ ਨੇ ਕਿਉਂਕਿ ਉਹ ਇਨਕਲਾਬੀ ਨੇ ਇਸੇ ਤਰ੍ਹਾਂ ਜਿਹੜੀ ਜੀਵਨ ਦੀ ਜਾਂਚ ਗੁਰਮਤ ਨੇ ਦੱਸੀ ਹੈ ਨਿਰਮਲ ਪੰਥ ਉਹਦਾ ਮਨੋਰਥ ਹੀ ਇਹ ਸੀ ਕਿ ਬਈ ਇੱਕ ਤੇ ਮਨੁੱਖ ਦਾ ਮਨੋਰਥ ਸਪਸ਼ਟ ਹੋ ਜਾਏ ਉਸਨੇ ਕਿਸੇ ਮਰਨ ਤੋਂ ਬਾਅਦ ਕਿਸੇ ਕਾਲਪਨਿਕ ਮੁਕਤੀ ਵੱਲ ਨਹੀਂ ਜਾਣਾ ਉਸਨੇ ਅਕਾਲ ਪੁਰਖ ਨੂੰ ਮਿਲਣਾ ਹੈ ਭਾਵ ਅਕਾਲ ਪੁਰਖ ਦੀ ਸਮਝ ਹੋਣ ਦੇ ਵਾਸਤੇ ਅਕਾਲ ਪੁਰਖ ਨੂੰ ਸਮਝਣਾ ਹੈ ਜਦੋਂ ਉਸਦੇ ਸਿਸਟਮ ਨੂੰ ਸਮਝਣਾ ਇਸੇ ਕਰਕੇ ਉਸ ਦਾ ਜਿਹੜਾ ਲਕਸ਼ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਮੌਕਾ ਹੈ ਤੈਨੂੰ ਗਿਆਨ ਦੁਆਰਾ ਸਮਝ ਦੁਆਰਾ ਉਸ ਦੇ ਇਸ ਯਾਨੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਨਜ਼ਰੀਆ ਹੈ ਉਹ ਇਹ ਨਹੀਂ ਸੀ ਕਿ ਕਿਸੇ ਸੱਤਵੇਂ ਆਸਮਾਨ ਤੇ ਕੋਈ ਕੋਈ ਅਕਾਲ ਪੁਰਖ ਬੈਠਾ ਹੋਇਆ ਉਹ ਨਿਜ਼ਾਮ ਚਲਾ ਰਿਹਾ ਜਾਂ ਕਿਸੇ ਵਿਸ਼ੇਸ਼ ਸ਼ਾਮ ਦੀ ਮੂਰਤੀ ਦੇ ਵਿੱਚ ਉਹ ਬੈਠਾ ਹੋਇਆ ਕਬੀਰ ਸਾਹਿਬ ਇਸ ਨੂੰ ਸਪਸ਼ਟ ਕਰ ਰਿਹਾ ਜਦੋਂ ਕਹਿੰਦਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜਾਂ ਇਸ ਮਨ ਕੋ ਕੋਈ ਖੋਜ ਉਪਾਈ ਉੱਥੇ ਹੀ ਇਹ ਗੱਲ ਕਹਿੰਦੇ ਕਿਉਂ ਕਿਸੇ ਬਲਕਿ ਉਹ ਕਿਸੇ ਅਸਮਾਨ ਚ ਨਹੀਂ ਬੈਠਾ ਹੋਇਆ ਜਾਂ ਕਿਸੇ ਮੂਰਤੀ ਚ ਨਹੀਂ ਆ ਬਲਕਿ ਆਪਣੇ ਅੰਤਹਿਕਰਨ ਹਿਰਦੇ ਦੇ ਵਿੱਚ ਇਸ਼ਨਾਨ ਕਰ ਅੱਖਾਂ ਦੇ ਨਾਲ ਉਸਨੂੰ ਨੇੜੇ ਦੇਖ ਹਰ ਸ਼ਾਹ ਚ ਦੇਖ ਕਿਉਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ ਉਹ ਰੱਬ ਬਾਹਰ ਨਹੀਂ ਆ ਜੇ ਬਾਹਰ ਹੈ ਤਾਂ ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ ਪਰ ਉਹ ਮਨੁੱਖ ਨੂੰ ਉਸਦੀ ਭਾਲ ਜਿਹੜੀ ਹੈ ਬਾਹਰੋਂ ਨਹੀਂ ਕਰਨੀ ਅੰਦਰੋਂ ਕਰਨੀ ਹੈ ਗੁਰਮਤ ਦਾ ਨਜ਼ਰੀਆ ਹੈ ਤੇ ਉਸਦੇ ਵਾਸਤੇ ਗੁਣਾਂ ਦਾ ਧਾਰਨੀ ਹੋਣਾ ਹੈ ਆਪਣੇ ਆਪ ਨੂੰ ਖੋਜਣਾ ਹੈ ਕਉ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ ਕਾਹੇ ਰੇ ਮਨ ਖੋਜਨ ਜਾਈ ਸਰਵ ਨਿਵਾਸੀ ਸਦਾ ਲੈ ਪਾਤੋ ਹੀ ਸੰਗ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਪਾਵੇ ਵਣ ਕੰਡਾ ਮੋੜੇ ਵਸੀ ਰੱਬ ਹੈ ਆਲੀਏ ਜੰਗਲ ਕਿਆ ਟੁੰਡੇ ਤੇ ਹਿਰਦੇ ਜੋ ਨੂੰ ਟੂੰਡਣ ਵਾਸਤੇ ਆਪਣੇ ਅੰਦਰ ਦਾਵੀ ਗੁਣਾਂ ਨੂੰ ਪ੍ਰਕਾਸ਼ਮਾਨ ਕਰਨ ਉਸੇ ਤਰ੍ਹਾਂ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਵੇ ਉਹ ਕਹਿੰਦੇ ਗੁਣ ਧਾਰਨ ਕਰਨੇ ਪੰਜ ਪਸਾਏ ਪੰਜ ਗੁਆਏ ਗੁਣਾਂ ਨੂੰ ਪੰਜ ਗੁਣਾਂ ਨੂੰ ਧਾਰਨ ਕੀਤਾ ਪੰਜ ਔਗੁਣ ਭੱਜ ਗਏ ਤੇ ਇਸੇ ਕਰਕੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ ਫਿਰ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੈਂਗਰੀਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਅੱਜ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਕੁਝ ਸੋਚ ਰਹੇ ਸੀ, ਕਿਉਂਕਿ ਅੱਜ ਦਾ ਦਿਨ ਅੱਜ ਤੋਂ 4 ਸਾਲ ਪਹਿਲਾਂ ਆਪਣੇ ਕਿਸੇ ਬਹੁਤ ਹੀ ਪਿਆਰੇ ਦੇ ਵਿਛੜਨ ਦੀ ਜਿਹੜੀ ਚੌਥੀ ਬਰਸੀ ਹੈ, ਉਸ 'ਤੇ ਮਨ ਦੇ ਵਿੱਚ ਵਿਚਾਰ ਆਇਆ ਅਤੇ ਕਿਸੇ ਦਾ ਸਵਾਲ ਵੀ ਸੀ ਕਿ ਗੁਰਮਤਿ ਕਿਵੇਂ ਨਵੇਕਲੀ ਅਤੇ ਵੱਖਰੀ ਹੈ ਬਾਕੀ ਵਿਚਾਰਧਾਰਾਵਾਂ ਤੋਂ ਜਿਹੜੀਆਂ ਇਸ ਤੋਂ ਪਹਿਲਾਂ ਸਨ, ਭਾਵੇਂ ਉਹ ਧਾਰਮਿਕ ਖੇਤਰ 'ਚ ਹੋਵੇ, ਭਾਵੇਂ ਜੀਵਨ ਜਾਚ ਹੋਵੇ, ਭਾਵੇਂ ਕਿਸੇ ਹੋਰ ਖੇਤਰ ਦੇ ਵਿੱਚ। ਅਤੇ ਜਦੋਂ ਆਪਾਂ ਇਸੇ ਪਹਿਲੂ ਨੂੰ ਲੈ ਲੈਂਦੇ ਹਾਂ ਕਿ ਜਦੋਂ ਸਾਡੇ ਤੋਂ ਕੋਈ ਵਿਛੜ ਜਾਂਦਾ ਹੈ, ਇੱਕ ਸਵਾਲ ਪੈਦਾ ਹੁੰਦਾ ਹੈ, ਉਹ ਜਿਹੜੀ ਵਿਛੜੀ ਆਤਮਾ ਹੈ ਉਹ ਕਿੱਧਰ ਨੂੰ ਜਾਂਦੀ ਆ। ਜਦੋਂ ਗੁਰੂ ਤੋਂ ਪੁੱਛਦੇ ਹਾਂ ਤੇ ਗੁਰੂ ਸਾਨੂੰ ਜੋ ਉਪਦੇਸ਼ ਦਿੰਦੇ ਨੇ, ਉਹ ਉਪਦੇਸ਼, ਉਹ ਸੋਚ ਜਿਹੜੀ ਆ, ਉਹ ਬਹੁਤ ਕਰਕੇ ਪੁਰਾਤਨ ਜਿਹੜੀਆਂ ਵਿਚਾਰ ਧਾਰਾਵਾਂ ਨੇ, ਜਿਵੇਂ ਕੋਈ ਦਾਅਵਾ ਕਰਦਾ ਕੋਈ ਸਵਰਗ ਵਿੱਚ ਜਾਂਦਾ ਹੈ, ਕੋਈ ਨਰਕ ਵਿੱਚ ਜਾਂਦਾ ਹੈ, ਇੱਕ ਕੋਈ ਇਹ ਕਹਿੰਦਾ ਹੈ ਨਹੀਂ ਜੀ 84 ਲੱਖ ਜੂਨਾਂ 'ਚੋਂ ਆਇਆ ਹੋਇਆ, ਜਾਂ ਤਾਂ ਕਿਸੇ ਦੀ ਮੁਕਤੀ ਹੋ ਜਾਂਦੀ ਹੈ, ਉਹਨਾਂ ਦੇ ਹਿਸਾਬ ਨਾਲ ਮੁਕਤੀ ਦਾ ਮਤਲਬ ਇਸ 84 ਲੱਖ ਜੂਨਾਂ ਦੇ ਆਵਾਗਾਉਣ 'ਚੋਂ ਬੰਦਾ ਫਰੀ ਹੋ ਜਾਂਦਾ ਹੈ, ਜਾਂ ਫਿਰ ਕੋਈ ਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਅਰਥ ਕਰ ਲੈਂਦਾ ਹੈ, 84 ਲੱਖ ਜੂਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਆਵੇ ਜਾਵੇ ਦੁੱਖ ਪਾਏਗਾ। ਇਹਦੇ ਕਈ ਵਾਰੀ ਅਸੀਂ ਅਰਥਾਂ ਦੇ ਅਨਰਥ ਕਰਕੇ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਇਨਸਾਨੀ

84 ਲੱਖ ਦਾ ਸਫ਼ਰ ਕਰਕੇ ਇਨਸਾਨੀ ਜੂਨ ਵਿੱਚ ਆਇਆ ਸੀ। ਜੇ ਉਹਨੇ ਇੱਥੋਂ ਕੁਛ ਮੁਕਤੀ ਨਾ ਹਾਸਲ ਕੀਤੀ ਤਾਂ ਉਹ ਵਾਪਸ ਉਹਨਾਂ ਜੂਨਾਂ ਵਿੱਚ ਚਲਾ ਜਾਂਦਾ ਹੈ। ਅਤੇ ਇਸ ਤਰ੍ਹਾਂ ਦੇ ਨਾਲ ਤਾਂ ਬਹੁਤ ਸਾਰੀ ਐਕਸਪਲਾਈਟੇਸ਼ਨ ਵੀ ਇਸ ਕੰਸੈਪਟ ਨੂੰ ਲੈ ਕੇ, ਇਸ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਦੀ ਹੁੰਦੀ ਰਹਿੰਦੀ ਹੈ। ਆਪਾਂ ਉਸ 'ਤੇ ਵਿਸਥਾਰ 'ਚ ਨਾ ਜਾਈਏ। ਜਦੋਂ ਗੁਰੂ ਤੋਂ ਪੁੱਛਦੇ ਹਾਂ ਕਿ ਸਾਡਾ ਜਿਹੜਾ ਮਨੋਰਥ ਹੈ ਜੀਵਨ ਦਾ, ਜਿਹੜਾ ਅਸੀਂ ਜੀਵਨ ਦੇ ਵਿੱਚ ਜਿਹੜਾ ਨਵੇਕਲਾਪਨ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾ ਨੇ ਇਹ ਸਵਾਲ ਪੁੱਛਿਆ ਸੀ, ਜਿਸ ਤੱਕ ਕਿ ਸਿੱਧ ਗੋਸ਼ਟ ਬਾਣੀ ਦੇ ਵਿੱਚ ਗੁਰੂ ਸਾਹਿਬ ਬੜੇ ਵਿਸਥਾਰ ਨਾਲ ਉਹਨਾਂ ਨੂੰ ਸਮਝਾਉਂਦੇ ਨੇ, ਉਹਨਾਂ ਦੇ ਹਰ ਸਵਾਲ ਦਾ ਜਵਾਬ ਦਿੰਦੇ ਨੇ। ਉਹਨਾਂ ਦਾ ਸਵਾਲ ਸੀ, ਕਹਾਂ ਤੇ ਆਵੈ, ਕਹਾਂ ਇਹ ਜਾਵੈ, ਕਹਾਂ ਇਹ ਰਹੇ ਸਮਾਈ। ਅਤੇ ਗੁਰੂ ਸਾਹਿਬ ਦਾ ਜਵਾਬ ਹੈ, ਹੁਕਮੈ ਆਵੈ, ਹੁਕਮੈ ਰਹੇ ਸਮਾਈ। ਹੁਕਮੈ ਆਵੈ, ਹੁਕਮੈ ਜਾਵੈ, ਹੁਕਮੈ ਰਹੇ ਸਮਾਈ। ਭਾਵ ਉਸ ਅਕਾਲ ਪੁਰਖ ਦੇ ਸਿਰਜੇ ਹੋਏ ਇਸ ਬ੍ਰਹਿਮੰਡ ਦੇ ਸਿਧਾਂਤ ਦੇ ਅੰਦਰ, ਬ੍ਰਹਿਮੰਡ ਦੇ ਉਸ ਨੇਚਰ ਦੇ ਉਸ ਜਿਹੜਾ ਲਾਅ ਹੈ, ਜਿਹੜਾ ਹੁਕਮ ਹੈ, ਉਹਦੇ ਵਿੱਚ ਹੀ ਮਨੁੱਖ ਜਿਹੜਾ ਹੈ ਉਹ ਇਸ ਧਰਤੀ 'ਤੇ ਆਉਂਦਾ ਹੈ ਅਤੇ ਉਹਦੇ ਅੰਦਰ ਹੀ ਇੱਥੋਂ ਚਲਾ ਜਾਂਦਾ ਹੈ ਅਤੇ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦਾ ਹੈ। ਭਾਵ ਇੱਕ ਹੋਰ ਥਾਂ 'ਤੇ ਗੁਰੂ ਨਾਨਕ ਪਾਤਸ਼ਾਹ ਸਪਸ਼ਟ ਸ਼ਬਦਾਂ 'ਚ ਕਹਿੰਦੇ ਆ, ਉਹ ਇਹ ਕਹਿੰਦੇ ਆ ਕਿ ਬਈ ਜਿਹੜਾ ਮਨੁੱਖ ਇੱਥੇ ਆਇਆ ਉਸ ਦੀ ਜਿਹੜੀ ਦੇਹ ਆ, ਜਦੋਂ ਉਹਦੇ ਪ੍ਰਾਣ ਪਖੇਰੂ ਜੇਬ ਸਰੀਰ 'ਚੋਂ ਨਿਕਲ ਜਾਂਦੇ ਆ, ਉਸ ਦੇਹ ਨੂੰ ਅਸੀਂ ਇੱਥੇ ਹੀ ਉਹਦਾ ਅੰਤਮ ਸੰਸਕਾਰ ਕਰਦੇ ਹਾਂ। ਅਤੇ ਹਰ ਇੱਕ ਵਿਅਕਤੀ ਆਪਣੇ ਆਪਣੇ ਵਿਸ਼ਵਾਸ ਦੇ ਆਧਾਰ 'ਤੇ, ਮੁਸਲਮਾਨ ਦੱਬ ਦਿੰਦੇ ਨੇ, ਹਿੰਦੂ ਲੋਕ ਜਲਾ ਦਿੰਦੇ ਨੇ, ਪਾਰਸੀ ਲੋਕ ਖੂਹ ਦੇ ਵਿੱਚ ਟੰਗ ਦਿੰਦੇ ਨੇ ਜਾਨਵਰਾਂ ਦੇ ਖਾਣ ਵਾਸਤੇ, ਕੁਝ ਹੋਰ ਵਿਸ਼ਵਾਸਾਂ ਵਾਲੇ ਉਸ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ, ਅਤੇ ਕੁਛ ਜਿਹੜੇ ਨੇ ਜਿਹੜੇ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਬਈ ਬਿਨਾਂ ਕਿਸੇ ਅਨਆਈਡੈਂਟੀਫਾਈਡ ਜਿਸ ਤਰ੍ਹਾਂ ਆਪਣੇ ਇਸ ਵਿੱਚ ਚੱਲਦਾ ਰਿਹਾ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਕਿਤੇ ਜੰਗਲ ਦੇ ਵਿੱਚ ਕਿਤੇ ਹੋਰ ਕਿਸੇ ਜਿਨ੍ਹਾਂ ਦੀ ਸਰੀਰ ਨੂੰ ਲੱਭਿਆ ਨਹੀਂ ਜਾ ਸਕਦਾ, ਉਹਨਾਂ ਨੂੰ ਕੁੱਤੇ ਜਾਂ ਜੰਗਲੀ ਜਾਨਵਰ ਕੋਈ ਵੀ ਖਾ ਜਾਂਦਾ ਹੈ। ਭਾਵ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਇੱਕ ਦੱਬੇ ਇੱਕ ਦੱਜੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹਾਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਇੱਕ ਸਪੁਰਦੇ ਖਾਕ ਕਰ ਦਿੰਦੇ ਹਾਂ, ਆਮ ਤੌਰ 'ਤੇ ਅਸੀਂ ਸ਼ਬਦ ਵਰਤਦੇ ਹਾਂ ਉਹਨਾਂ ਵਾਸਤੇ, ਇੱਕ ਸਪੁਰਦੇ ਆਤਿਸ਼ ਕਰ ਦਿੰਦੇ ਹਾਂ, ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਜਿਹੜੇ ਨੇ ਜੰਗਲੀ ਜਾਨਵਰ ਖਾ ਜਾਂਦੇ ਉਹਨਾਂ ਦੇ ਸਰੀਰ ਨੂੰ, ਇੱਕ ਪਾਣੀ ਵਿੱਚ ਉਸਲਟੀਏ, ਕਈਆਂ ਨੂੰ ਪਾਣੀ 'ਚ ਵਹਾ ਜਲ ਪ੍ਰਵਾਹ ਕਰ ਦਿੰਦੇ ਹਾਂ, ਸਪੁਰਦੇ ਆਬ ਉਹਨਾਂ ਦੇ ਵਿਸ਼ਵਾਸ ਦੇ ਮੁਤਾਬਕ, ਇੱਕ ਵੀ ਹਾਸਣ ਪਾਏ, ਪਾਰਸੀ ਲੋਕ ਜਿਹੜੇ ਆ ਉਹ ਖੂਹ ਦੇ ਵਿੱਚ ਹਵਾ ਦੇ ਵਿੱਚ ਲਟਕਾ ਦਿੰਦੇ ਨੇ, ਗਿੱਧਾਂ ਵਗੈਰਾ ਆ ਕੇ ਉਹ ਜਿਹੜਾ ਉਸ ਨੂੰ ਖਾ ਜਾਂਦੀਆਂ ਨੇ। ਨਾਨਕ ਇਹ ਨਾ ਜਾਪੇ ਕਿੱਥੇ ਜਾਏ। ਨਾਨਕ ਜੀ ਕਹਿੰਦੇ ਆ ਕਿ ਇਹ ਕਿਸੇ ਨੂੰ ਨਹੀਂ ਪਤਾ, ਕਿ ਕੋਈ ਇਹ ਨਹੀਂ ਦੇਖ ਸਕਦਾ ਉਹ ਕਿੱਥੇ ਜਾ ਕੇ ਸਮਾ ਜਾਂਦੇ ਆ, ਅੱਗਾ ਕਿੱਥੇ ਕੋਈ ਜਾਂਦਾ ਹੈ। ਇਹ ਗੁਰਮਤ ਦਾ ਕੰਸੈਪਟ ਹੈ। ਹੁਣ ਜਿਹੜਾ ਪਰੰਪਰਾਗਤ ਵਿਚਾਰਧਾਰਾ ਭਾਰਤੀ ਉਪਮਹਾਂਦੀਪ ਦੇ ਵਿੱਚ ਪੁਰਾਤਨ, ਜਿਸ ਨੂੰ ਸਨਾਤਨ ਕਹਿੰਦੇ ਆ ਜਾਂ ਜਿਸ ਨੂੰ ਗਰੜ ਪੁਰਾਣ ਕਹਿੰਦੇ ਆ, ਉਹ ਜਿਹੜੀ ਵਿਚਾਰਧਾਰਾ ਸੀ ਉਹ ਇਹੀ ਸੀ
कि भाई आवागमन की गल सी या मुक्ति की गल सी या स्वर्ग नरक की गल सी। हालांकि स्वर्ग नरक दे थां ते जे सही मायनियां च आपां इह देखिए पुरातन जिहड़ी भारती उपमा उह कोई शिव की पूरी कल्पित है सी, कोई ब्रह्मा की सी, कोई इंद्र जिसनों स्वर्ग कहिंदे आ इंद्र की पूरी इस तरह का सी। पर जिहड़ा स्वर्ग नरक का दोजक ते बहश का जिहड़ा कॉन्सैप्ट है ये पछमी इब्राहिमिक धर्मां दे आण दे नाल खास तौर पर इस्लाम दे आण दे नाल भारत दे विच ये कॉन्सैप्ट जिहड़ा उजागर होया। गुरमत दीयां बाणी दीयां पंक्तियां नूं बाणी दी विचारधारा नूं गुरु नानक पातशाह दी या गुरमत दी भगत साहिबान दी विचारधारा नूं जदों असीं अर्थ करदे आं व्याख्या करदे आं तां असीं गुरमत दे दृष्टिकोण तों गुरमत दी ऐनक तों नहीं असीं उस वक्त भारती पुरातन विचारधारा दी ऐनक लगा के जिस विच गरड़ पुराण या होर भारती ग्रंथ ने उस तो उस नज़रिए तो व्याख्या करदे उस नज़रिए तो देखदे हाँ तो फिर साढ़े जहन च आ जाता असीं भुल जाते हैं कि गुरु साहिबान सानू की कहते हैं। गुरबाणी ने हर थां ते मार्गदर्शन किया होया है। गुरबाणी सानू दसदी है कि जिस तरह जिहड़ा स्वर्ग नरक की गल आ गुरबाणी इसनों रद्द कर देती है कई बैकुंठ नाही लवै लागै गुरसिख इसकी कल्पना नहीं करता। सो इस तरह मुकत बपर बपोड़ी पी ज्ञानी त्यागै। गुरु अर्जन देव जी ने मुक्ति नूं एक विचारी दासी कह दिता। हुण गुरमत दे विच क्योंकि गुरमत की सब तो वड्डी जिहड़ी नवेकलापन है जिहड़ी नवीनता है जिहड़ा वखरापन है जी उस दृष्टि तो असीं देखिए तां गुरमत ने हमेशा ही जे कोई पुरातन शब्दावली है सी कॉन्सैप्ट है सी ਤਾਂ ਉਸ ਨੂੰ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਉਹਦੀ ਪੁਨਰ ਵਿਆਖਿਆ ਕੀਤੀ। ਗੁਰਮਤ ਦੀ ਜਿਹੜੀ ਮੁਕਤੀ ਦਾ ਕੰਸੈਪਟ ਹੈ ਉਹ ਇਹ ਨਹੀਂ ਆ ਕਿ ਮਰਨ ਤੋਂ ਬਾਅਦ ਕੋਈ ਮੁਕਤੀ ਪੈਦਾ ਹੋਏਗੀ। ਉਹ ਇਹ ਕਹਿੰਦੇ ਆ ਕਿ ਭਾਈ ਜੀਵਨ ਦੇ ਵਿੱਚ ਹੀ ਮੁਕਤ ਹੋ ਜਾਓ। ਸੋ ਕੰਸੈਪਟ ਹੀ ਗੁਰਮਤ ਦਾ ਜਿਹੜਾ ਹੈ ਜੀਵਨ ਮੁਕਤ ਹੈ। ਸੁਖਮਣੀ ਸਾਹਿਬ ਬਹੁਤੇ ਲੋਕ ਪੜ੍ਹਦੇ ਆ, ਘਰ 'ਚ ਕੋਈ ਖੁਸ਼ੀ ਦਾ ਕੰਮ ਹੋਵੇ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਾਉਂਦੇ ਹਾਂ, ਪਰ ਅਸੀਂ ਉਹ ਇੱਕ ਘੰਟੇ ਦੇ ਵਿੱਚ ਦੌੜ ਕੇ ਪਾਠ ਕਰਦੇ ਹਾਂ, ਸਮਝੀਏ ਨਾ ਸਮਝੀਏ ਅਸੀਂ ਸਮਝਦੇ ਹਾਂ ਕਿ ਬਈ ਉਹਦੇ ਕਰਨ ਨਾਲ ਹੀ ਸੁੱਖ ਆ ਜਾਣਗੇ। ਮਨ ਦਾ ਜਿਹੜਾ ਸੁੱਖ ਮਨੀ ਮਨ ਦੀ ਜਿਹੜੀ ਸੁੱਖਾਂ ਨਾਲ ਪ੍ਰੀਤੀ ਉਹ ਪ੍ਰਾਪਤ ਹੀ ਤਾਂ ਹੋਏਗੀ ਕਿ ਅਸੀਂ ਬਾਣੀ ਨੂੰ ਸਮਝੀਏ। ਬਾਣੀ ਨੂੰ ਪੜ੍ਹਨਾ ਤਾਂ ਹੀ ਸਾਨੂੰ ਕੁਝ ਪ੍ਰਾਪਤ ਕੁਝ ਦੇਵੇਗਾ, ਸਾਨੂੰ ਕੁਝ ਪ੍ਰਾਪਤ ਹੋਏਗਾ ਜੇ ਬਾਣੀ ਨੂੰ ਸਮਝਾਂਗੇ। ਕਿਉਂਕਿ ਜਦੋਂ ਮੁਕਤੀ ਦੀ ਗੱਲ ਆ ਇਹ ਵੀ ਕਹਿੰਦੇ ਸੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਗੁਰੂ ਸਾਹਿਬਾਨ ਦੇ ਸਮੇਂ ਬਾਣੀ ਦੇ ਵਿੱਚ ਇਹ ਵੀ ਅਸੀਂ ਜਿਸ ਤਰ੍ਹਾਂ ਜ਼ਿਕਰ ਕਰਦੇ ਹਾਂ ਕਿ ਬਈ ਗੁਰੂ ਨੂੰ ਦੇਖਣ ਨਾਲ ਮੁਕਤ ਹੋ ਜਾਂਦਾ ਹੈ, ਪਰ ਗੁਰੂ ਸਾਹਿਬ ਖੁਦ ਕਹਿੰਦੇ ਆ, ਗੁਰਬਾਣੀ ਕਹਿੰਦੀ ਆ, ਡਿੱਠੈ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਬਾਣੀ ਦੇ ਫਲਸਫੇ ਦਾ ਵਿਚਾਰ ਨਹੀਂ ਕਰਾਂਗੇ, ਸ਼ਬਦ ਨੂੰ ਸਮਝਾਂਗੇ ਨਹੀਂ, ਗੁਰੂ ਦੇ ਆਦੇਸ਼ ਨੂੰ ਪੱਲੇ ਨਹੀਂ ਬੰਨਾਂਗੇ, ਜੀਵਨ 'ਤੇ ਲਾਗੂ ਨਹੀਂ ਕਰਾਂਗੇ, ਮੁਕਤੀ ਨਹੀਂ ਹੋਣੀ।
ਦੇਖਣ ਨਾਲ। ਹਾਂ ਅਸੀਂ ਇਹ ਕਹਿੰਦੇ ਹਾਂ ਉਹ ਇੱਕ ਭੁਲੇਖਾ ਹੈ, ਕਿਸੇ ਨੂੰ ਸੁਪਨੇ 'ਚ ਵੀ ਆ ਗਿਆ, ਸੋਚਦਾ ਸ਼ਾਇਦ ਗੁਰੂ ਦੇ ਦਰਸ਼ਨ ਹੋ ਗਏ। ਗੁਰੂ ਸਾਹਿਬਾਨ ਦੇ ਸਮੇਂ ਵੀ ਸਿੱਖ ਹੋਏ ਨੇ, ਗੁਰੂ ਸਾਹਿਬਾਨ ਦੇ ਸਮੇਂ ਹੋਰ ਲੋਕ ਹੋਏ ਨੇ ਜਿਨ੍ਹਾਂ ਨੇ ਗੁਰੂ ਦੇ ਦੀਦਾਰ ਕਿਸੇ ਵੀ ਰੂਪ ਵਿੱਚ ਭਾਵੇਂ ਕੀਤੇ ਆ। ਜੇ ਦੇਖਣ ਨਾਲ ਮੁਕਤੀ ਹੋ ਜਾਂਦੀ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਗੁਰੂ 'ਤੇ ਚੜ੍ਹ ਹਮਲਾ ਕਰਕੇ ਆਉਂਦੇ ਸੀ, ਜਿਹੜੇ ਗੁਰੂਆਂ ਨਾਲ ਸਾਜ਼ਿਸ਼ਾਂ ਕਰਦੇ ਸੀ, ਉਹ ਵੀ ਮੁਕਤ ਹੋ ਜਾਂਦੇ। ਪਰ ਦੇਖਣ ਨਾਲ ਨਹੀਂ, ਗੁਰੂ ਜਿੱਥੇ ਡਿੱਠਣ ਦਾ ਡਿੱਠੇ ਵੀ ਜਿਹੜਾ ਸ਼ਬਦ ਆ ਉੱਥੇ ਜ਼ਿਕਰ ਆਉਂਦਾ ਹੈ, ਉੱਥੇ ਮਤੋ ਮਨੋਰਥ ਇਹ ਹੁੰਦਾ ਹੈ ਕਿ ਬਈ ਗੁਰੂ ਦੀ ਵਿਚਾਰਧਾਰਾ। ਹੁਣ ਬਾਣੀ 'ਚ ਆਉਂਦਾ ਹੈ, ਪਟ ਸਾਹਿਬਾਨ ਕਹਿੰਦੇ ਆ, ਤਤ ਵਿਚਾਰ ਯਹੇ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਹੁਣ ਇੱਥੇ ਜਪਣ ਦਾ ਮਤਲਬ ਨਹੀਂ ਕਿ ਗੁਰੂ ਅਰਜਨ ਪਾਤਸ਼ਾਹ ਦਾ ਵਾਰ ਵਾਰ ਨਾਂ ਰਿਪੀਟ ਕਰ ਰਹੇ ਹਾਂ, ਗੁਰੂ ਅਰਜਨ ਗੁਰੂ ਅਰਜਨ, ਜਿਸ ਤਰ੍ਹਾਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਇੱਥੇ ਮਤਲਬ ਹੀ ਇਹ ਆ ਕਿ ਜਿਸ ਨੇ ਗੁਰੂ ਅਰਜਨ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਪੜ੍ਹਿਆ, ਸਮਝਿਆ, ਜਪ ਦਾ ਮਤਲਬ ਹੀ ਹੈ ਪੜ੍ਹਨਾ, ਜਪ ਸਾਹਿਬ, ਜਪ ਬਾਣੀ, ਪੜ੍ਹਨਾ, ਵਿਚਾਰਨਾ, ਉਸਨੂੰ ਅਮਲ ਕਰਨਾ ਜੀਵਨ 'ਤੇ, ਜਿਸ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਸਮਝਿਆ, ਫਿਰ ਸੰਕਟ ਜੋਨ ਗਰਭ ਨਾ, ਉਸ ਨੂੰ ਉਹ ਭੁਲੇਖਾ ਖਤਮ ਹੋ ਗਿਆ ਆਵਾਗਾਉਣ ਦਾ, ਉਹ ਮੁਕਤ ਹੋ ਗਿਆ। ਜਾਂ ਗੁਰੂ ਅਰਜਨ ਪਾਤਸ਼ਾਹ ਹੀ ਗੁਰੂ ਨਾਨਕ ਪਾਤਸ਼ਾਹ ਦੇ ਦਾ ਹਵਾਲਾ ਦੇ ਕੇ ਕਹਿੰਦੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਓ ਰੇ, ਮੁਕਤ ਹੋ ਗਿਆ। ਕਿਉਂਕਿ ਉਸ ਨੂੰ ਉਹ ਭੁਲੇਖਾ ਦੂਰ ਹੋ ਗਿਆ ਕਿ ਕਿਤੇ ਮਰਨ ਮੁਕਤ, ਜੀਵਨ ਮੁਕਤ, ਉਸ ਨੂੰ ਜੀਵਨ ਮੁਕਤ ਦਾ ਕੰਸੈਪਟ ਸਮਝ ਆ ਗਿਆ। ਗੁਰਬਾਣੀ 'ਚ ਕਹਿੰਦਾ, ਪ੍ਰਭ ਕੀ ਆ ਗਿਆ ਆਤਮ ਹਤਾਵਾ, ਜੀਵਨ ਮੁਕਤ ਸੋ ਕਹਾਵਾ। ਜਿਸ ਨੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਿਆ, ਉਹਦੀ ਆਗਿਆ ਵਿੱਚ ਰਹਿਣਾ ਸਿੱਖ ਲਿਆ, ਜਿਸ ਨੂੰ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਪ੍ਰਭ ਕੀ ਆ ਗਿਆ ਆਤਮ ਹਤਾਵੇ, ਆਪਣੇ ਆਪ ਉੱਤੇ ਪ੍ਰਭੂ ਦੇ ਹੁਕਮ ਨੂੰ ਜਿਹੜਾ ਲਾਗੂ ਕਰ ਲੈਂਦਾ ਹੈ, ਪਾਓ ਆਪਣੇ ਜੀਵਨ ਨੂੰ ਉਸ ਦੇ ਮੁਤਾਬਕ ਜਿਉਂਦਾ ਹੈ, ਉਹ ਵਿਅਕਤੀ ਹੀ ਜਿਹੜਾ ਹੈ ਜੀਵਨ ਮੁਕਤ ਹੁੰਦਾ ਹੈ। ਭਗਤ ਸਾਹਿਬਾਨ ਕਹਿੰਦੇ ਨੇ, ਭਗਤ ਨਾਮਦੇਵ ਜੀ ਕਹਿੰਦੇ ਨੇ, ਮਰਨ ਮੁਕਤ ਮਰੇ ਹੋਏ ਜੇ ਮੁਕਤ ਦੇਗਾ ਮੁਕਤ ਨਾ ਜਾਣੇ ਕੋਇਲਾ, ਉਸ ਮੁਕਤੀ ਦਾ ਕੀ ਫਾਇਦਾ, ਨਾ ਤਾਂ ਮੈਨੂੰ ਉਸ ਮੁਕਤੀ ਦਾ ਲਾਭ ਹੈ, ਨਾ ਉਹਨਾਂ ਲੋਕਾਂ ਨੂੰ ਲਾਭ ਹੈ, ਨਾ ਕਿਸੇ ਨੂੰ ਪਤਾ ਲੱਗਣਾ ਹੈ ਕਿ ਮੈਂ ਮੁਕਤ ਹੋ ਗਿਆ। ਅਸਲ ਦੇ ਵਿੱਚ ਜੀਵਨ ਮੁਕਤ, ਗੁਰਬਾਣੀ 'ਚ ਵੀ ਇਹ ਗੱਲ ਜਿਹੜੀ ਆਉਂਦੀ ਹੈ ਨਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਗੁਰਮਤ ਦੀ ਉਸ ਮੁਕਤੀ ਦਾ ਮਨੋਰਥ ਇਹ ਨਹੀਂ ਆ ਕਿ ਕਾਰੋਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਜਾਂ ਭੋਰਿਆਂ ਵਿੱਚ ਜਾ ਕੇ ਬੈਠ ਜਾਣਾ, ਕਿਉਂਕਿ ਜਿਹੜਾ ਉਹ ਮੁਕਤੀ ਦਾ ਭਾਰਤੀ ਕੰਸੈਪਟ ਸੀ ਉਹ ਆਪਣੇ ਵਾਸਤੇ ਸੀ, ਅਤੇ ਆਪਣੇ ਵਾਸਤੇ ਜਦੋਂ ਕੋਈ ਇਹ ਸੋਚਦਾ ਹੈ ਕਿ ਮਰਨ ਤੋਂ ਬਾਅਦ ਕੋਈ ਮੁਕਤੀ ਪ੍ਰਾਪਤ ਹੋਣੀ ਆ, ਉਹ ਸੈਲਫ ਸੈਂਟਰਡ ਜੀਵਨ ਅਪਰੋਚ ਹੋ ਜਾਂਦੀ ਹੈ, ਨਿੱਜ ਕੇਂਦਰਿਤ। ਪਾਓ ਉਹ ਵਿਅਕਤੀ, ਆਪਾਂ ਇਤਿਹਾਸ 'ਚ ਪੜ੍ਹਦੇ ਹਾਂ ਨਾ, ਉਹ ਵਿਪਰ ਦੇ ਕਹਿਣ 'ਤੇ ਕਾਰੋਬਾਰ, ਦੌਲਤ, ਇੱਥੋਂ ਤੱਕ ਕਿ ਇਸਤਰੀ ਅਤੇ ਬੱਚੇ ਵੀ ਜਿਹੜੇ ਆ ਦਾਨ ਕਰ ਦਿੰਦੇ ਆ, ਅਤੇ ਫਿਰ ਦਾਨ, ਇਸ ਦਾ ਮਤਲਬ ਆ ਕਿ ਉਹਨਾਂ ਨੂੰ ਆਪਣੇ ਤੋਂ ਇਲਾਵਾ ਹੋਰਨਾ ਸੰਸਾਰ ਦੇ ਲੋਕਾਂ ਨੂੰ ਛੱਡੋ, ਆਪਣੇ ਪਰਿਵਾਰ ਨਾਲ ਵੀ ਕੋਈ ਜਿਹੜਾ, ਯਾਨੀ ਕਿ ਜਿਹੜੇ ਫਰਜ਼ ਨੇ ਉਹ ਭੁੱਲ ਜਾਂਦੇ ਆ, ਉਹ ਇੰਨਾ ਸੈਲਫਿਸ਼ ਹੋ ਜਾਂਦੇ ਆ, ਇੰਨੇ ਖੁਦਗਰਜ਼ ਹੋ ਜਾਂਦੇ ਆ। ਪਰ ਜਿਸ ਮੁਕਤੀ ਦੀ ਗੱਲ, ਜੀਵਨ ਮੁਕਤ ਦੀ ਗੱਲ,
जिस जीवन मुक्ति की गल गुरु करते जिस जीवन मुक्ति गुरु साहिबान समझा रहे तो सिख न कहें कि भी इसके मुताबक तू जीवन जीवना है। ओ सारिया वास्ते पाओ एक सिख न अपने निज वास्ते नहीं संसार वास्ते जीवना सिखाते हैं तो इस संसार दे विच रह के संसार नू मानना है ते ए जुगती जेड़ी आ जदों गुरु नू गुरु दा मिलाप मतलब है जिसने गुरु नू जड़ा मिलिया जिसनू गुरु दा उसने गुरु तो ओ गुरु दे खाली दर्शन नहीं करने शरीरक तौर ते गुरु तो ओ गुण लैना है वो ज्ञान प्राप्त करना है युक्ति हासिल करनी है मिलती है जदों गुरु का मिलाप होंदा है उंज गुरु दे दीदार गुरु की फोटो देख ली गुरु नू साक्षात देख लिया वो गुरमत दे विच दीदार नहीं आ गुरमत दे विच विचारधारा दीदार है। गुर की मूर्ख मूर्त शब्द है। सो इस करके गुरु की जिहड़ी विचारधारा है वह जदों प्राप्त होंदी आ ते फिर मनुख नू ए जाच आ जांदी आ कि उसने जीवन दे विच हसदियां खेड़दियां परिवार विच विचरदियां जीवन नू माणदियां होयां मुक्त होना है। मरन तो बाद नहीं जीवंदा ही मुक्त होण दा मतलब ही मनोरथ आ कि उसने हर प्रकार दे संसे चों मुक्त हो जाना है। जिस तरह जदों ज्ञानवान हो गया एक व्यक्ति जिस वेले ज्ञानवान होया उस दे सामने वो हर शह जिहड़ी आ स्पष्ट हो गई जीवन का मनोरथ पता लग गया उस नूं मरन तो बाद किसे स्वर्ग ते नरक का कोई डर नहीं आ क्योंकि वह गुरु के आशय अनुसार जी रहा गुरु के दसे मार्ग ते तुर रहे हैं ते उस व्यक्ति दे वास्ते ही मुक्ति है। ओ जिवें देखो भाई ज्ञान की आई आंधी सबे उडानी परम की टाटी रहे न माया बांधी उनु परम जड़ा है अज्ञानता जड़ी है दुचित्ती जड़ी है इस तो दूर हो गया ज्ञान प्राप्त हो गया यह ते अनुसार ही वो व्यक्ति जीवन मुक्त है जिसनों दुचित्ती दुचित्ती की दोए थून गिरानी मोह बंडेरा टूटा मोह बलोंडा टूटा तिसना छान परी तर ऊपर दुरमत पांडा टूटा उस ते अंदरों अज्ञानता दा दुरमत यानी कि जड़ी वो अज्ञानता है जड़ा जड़ी जहालत है वो खत्म हो गई उसनू चानण प्राप्त हो गया। सतगुर शब्द उजारो दीपा जिसनू दे अंदर गुरु दे ज्ञान दा दीपक प्रकाश हो गया सतगुरु दी कृपा नाल बिनसै अंधकार ते मंदर खुली कोठड़ी रतने नूपा उस दे अंदर ज्ञान दा चानण हो गया ते हिरदे दे विच जिहड़े गुण ने वो चमक उठे। पर गुरमत दी मुक्ति दा मतलब ये आ कि एक अनुशासन जीवन एक किरदार दा जीवन एक चंगे गुणा दा जीवन एक अच्छा मनुख बन के जेड़ा मनुख अपने आप नू जिसने कड़िया होवे गुरु दे आशय अनुसार उही मनुख जिसनु गुरु साहब गुणा नू धारण करन दी गल दे दस रहा है गुणा नू धारण करन दा वल दस रहा है गुणा नू धारण करन दा एक तरीका दस रहा है जीवन दे विच जिवें
कि वो व्यक्ति जिसने जिसनों वो कहें दिया जात पहारा तीरज सुनियार एहरण मत वेद हथियार जिड़ी तेरी वो दुकान है वो टकसाल है जिथे तू बैठ के कम करना है शरीर रूपी इस भांडे दे विच उस दे विच सब तो पहला किरदार नू लियाना है धीरज वर्गा गुण पैदा कर धीरज सुनियारे वर्गा जिहड़ी उस नू जिस थां ते जिस उस एहरन दे उपर टिकाणा है ते उस दे उपर ਜਿਹੜਾ ਉਸ ਨੂੰ ਥੋੜੇ ਦੇ ਵਾਂਗ ਜਿਹੜਾ ਉਸਦੀ ਉਸ ਨੂੰ ਥੋੜਾ ਬਾਰ ਬਾਰ ਮਾਰ ਕੇ ਉਸਦੀ ਸਦਾਈ ਕਰਨੀ ਆ ਉਹ ਗਿਆਨ ਦਾ ਥੋੜਾ ਮਾਰਨਾ ਤੇ ਇਸੇ ਤਰ੍ਹਾਂ ਜਿਹੜੀ ਉਹ ਧੁੰਕਣੀ ਆ ਜਿਸ ਦੇ ਨਾਲ ਉਹ ਅਗਨੀ ਨੂੰ ਹੋਰ ਤੇਜ਼ ਕਰਨਾ ਹੈ ਫੂਕਾਂ ਮਾਰ ਮਾਰ ਕੇ ਉਹ उस अकाल पुरख दे पैर दी धोंकनी होवे ते उस दे विच ही पाओ खला अगन तपताओ जिहड़ी प्रशरम दी मेहनत दी तप वर्गी अग्नि जिहड़ी जिस नाल जिसनू तेज करना है उसनू अकाल पुरख दे पैर नाल डिसिप्लिन दे नाल ते उस दे विच वो प्यार दा भांडा करना है ये सारा कुछ गुणा दी गल ते इस दे विच जड़ा वो शब्द है वो ज्ञान है उस सच्ची टकसाल दे विच कड़े कड़ के बंदा जड़ा है उस अकाल पुरख दी मेहर सदका निहाल हो जांदा है परवान हो जांदा है इसे जीवन दे विच मरण तो उपरांत नहीं वह व्यक्ति जड़ा है वह कुंदन वर्गा बन जाता है जिसने बाद दे विच आपना ही नहीं सारे ही दूजिया लोगों भी जिस तरह श्लोक दे विच आंदा है ना जिनी नाम ते आया गए बशकत काल नानक ते मुख उजले केती छुट्टी नाल वह व्यक्तियां दे चेहरे भी चमकदार हो जाते हैं भाव उन्हां दा मान सत्कार हो जाता है आप भी वह मुकत हो जाते ने ते होरना नू भी इस ज्ञान द्वारा मुकत कर देते ने इन संसार दे वहमां परमां होर अन प्रकार दे अज्ञानता दे बंधना चों असल दे विच यही मुक्ति दा जड़ा कंसैप्ट है यही मुक्ति दा जड़ा मार्ग है जिस मार्ग नू गुरु नानक पातशाह ने अमली तौर ते सानी जीव के दस्या खुद मेहनत की सानू भी दस्या किवें मेहनत करनी है किवें काल खाए कि हाथों दे नानक राह पछाणे से उस व्यक्ति ने ही जिंदगी दे मार्ग नू पछाणिया जिसने काल कमाई की आओ अज दे इस प्रोग्राम नू आपां इत्थे ही समाप्त करदे हां कल इसे ही टॉपिक नू होर विस्थार दे नाल आपां तुहाडे नाल सांझा करांगे ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਦੱਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਿ

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਾਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਾਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਾਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ, ਕੋਈ ਕੰਧ ਕੌਲਾ ਹੈ, ਉਹਦਾ ਪਰਛਾਵਾਂ ਹੈ। ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ, ਆਪਣੇ ਨਾਲ ਜੋੜ ਦੇਵੇ, ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ, ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ, ਕਬਾਬ, ਸ਼ਬਾਬ, ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ, ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤੇ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾਰ ਉਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ਼ ਜਿਹਨੂੰ ਦਿਵਾਉਣਾ ਹੁੰਦਾ ਉਹਦੇ ਨੇ ਬੇਇਨਸਾਫ਼ੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਭਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜ ਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜ ਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋਬਣਵੰਤ, ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਪੰਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ, ਵੇਖਦਿਆਂ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ

ਸਤਿਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ, ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਮਾਰੇ ਵਸਤੇ, ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ

0: ਸਾਹਾ।
1: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ

0: ਕੌੜੀ ਦੀਆਂ ਅੱਠ ਅੱਠ ਪੰਕਤੀਆਂ ਨੇ ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ ਤਿੰਨ ਸਲੋਕ ਨੇ ਦੋ ਦੋ ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ ਤਿੰਨਾਂ ਸਲੋਕਾਂ ਦੇ ਵਿੱਚੋਂ ਉਹਨਾਂ ਦੀਆਂ ਤਿੰਨ ਤਿੰਨ ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ ਦੋ ਦੋ ਤੁਕਾਂ ਨੇ। ਔਰ ਦੱਖਣ ਰਾਏ ਭੋਇੰ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ ਉੱਥੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ। ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਅਸੀਂ ਦੋਹਰਾ ਕਹਿ ਲਈਏ ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂਥਿਆਊ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਹੈ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾ ਵੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
1: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ,
0: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖਤ ਬਣਾਵਾਂ ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ ਕਿ ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾਂ,
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
1: ਪਿਰੀਆ ਸੰਦੜੀ ਭੁੱਖ ਮੂੰਹ ਲਾਵਨ ਥੀ ਵਿਥਰਾ,
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ, ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਉ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
1: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ,
0: ਜਾਨ ਮਿਠਾਈ ਇੱਕ, ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾਂ
0: ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ,
1: ਠੱਗਾ ਨੀ ਹੋ ਮਤ ਰੋੜ ਗਿਆਨ ਗੰਧਰਬਾ ਨਗਰੀ,
0: ਇਹ ਜੋ ਸੰਸਾਰ ਹੈ ਸੰਸਾਰ ਦੇ ਰੰਗ ਤਮਾਸ਼ੇ ਨੇ ਵਿਸ਼ੇ ਵਿਕਾਰ ਆਦਿ ਨੇ ਇਹ ਸਾਰੇ ਠੱਗ ਨੇ, ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਹਾਂ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਹਾਂ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ ਕਹਿੰਦੇ, ਇਸ ਦੁਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ, ਜਾਣ ਗੰਧਰਵ ਨਗਰੀ, ਇਹਨੂੰ ਇੰਜ ਸਮਝ ਲਾ ਕਿ ਇਹ ਧੂੰਏ ਦਾ ਸ਼ਹਿਰ ਹੈ। ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂੰਏ ਦਾ ਸ਼ਹਿਰ ਹੈ ਜਿਹਦੀ ਬਲਕਿ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ, ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾ ਪਥੇ,
1: ਭੁੱਖ ਘਟਾਉ ਡੂਏ ਇਸ ਪੰਧਾਣੋ ਘਰ ਘਣੇ।
0: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾ, ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ ਹੈ, ਸੁੱਖ ਘਟਾਉ ਡੂਏ ਇਸ ਪੰਧਾਣੋ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾਣੋ ਹੁੰਦਾ ਰਾਹੀ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮਾਨਣ ਵਾਸਤੇ ਉਸਨੂੰ ਇਹਨਾਂ ਖਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ ਜੂਨਾਂ ਵਿੱਚ ਉਸਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾਂ ਨੂੰ ਕਰ ਕਹਿਣੇ।
1: ਪੌੜੀ ਅਕਲ ਕਲਾ ਨਾ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਖੰਡ, ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ। ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ। ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਨ।
0: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀਏ ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰਹਿ ਚੰਦਰਾਏ ਨਾ ਸੇ ਕਿਤੇ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਣ ਦੇ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ, ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ? ਉਹ ਪੜ੍ਹ ਪੜ੍ਹ ਗੱਡੀ ਲੱਦੀਏ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖਣ, ਜੋ ਤੱਤ ਸੀ, ਜੋ ਮੂਲ ਸੀ, ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖੰ।
0: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖੰ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਮਾਰਗ ਸੋ ਪਵੈ ਜਿਸ ਧੁਰ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670 ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਸਾਲ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, South East, ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਜਾਂ ਫਿਰ 403-717-3899 ਯਾਨੀ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, ਬਿਲਡਿੰਗ 3501, 23rd Street, North East, Calgary।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲੱਗੀ ਵਾਰ ਮਹੱਲਾ ਦੂਜਾ
1: ਜਿਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੋਚੇ ਛੁੱਟੇ ਤਿਲਵਾੜ ਜਿਉਂ ਸੁੰਝੇ ਅੰਦਰ ਖੇਤ

ਆਪਣੇ ਆਪ ਸਾਜਿਓ, ਆਪੀ ਨੇ ਰਚਿਓ ਨਾ ਹੋ। ਦੂਈ ਕੁਦਰ ਸਾਜੀਏ ਕਰਿਆ ਸੁਨਿਠ ਵਿਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਓ। ਤੂੰ ਜਣ ਸਤ ਜਲੇ ਸੇ ਜਿੰਦ ਕਵਾਓ। ਕਰਿਆ ਸੁਨਿਠ ਵਿਚਾਓ, ਕਰਿਆ ਸੁਨਿਠ ਵਿਚਾਓ।

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਾਏ ਨੇ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉਂ ਵੱਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਣੇ ਚਲਥਾਉ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸੁਭਾਉ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮ ਕਰੇ ਬਣਾਵਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏ ਪਿਆਕ ਨਾ ਜਾਪਈ ਜੇ ਕਿਸਿਆਣੇ ਰਾ
1: ਨਾਨਕ ਗੁਰਮੁਖ ਜਾਣੀਐ

ਨਾਨਕ ਜੀ ਉਪਾਇ ਕੇ ਲਿਖਣਾ ਮੈਂ ਧਰਮ ਬਹਲਿਆ। ਉੱਥੇ ਸੱਚੇ ਹੀ ਸਚਨ ਬੜੇ ਚੁਣਵਕ ਕੜੇ ਮਲਿਆ। ਸਾਵਨਾ ਪਾਨ ਕੂੜਿਆ ਮੂੰਹ ਕਾਲੇ ਦੋਚਕ ਚੱਲਿਆ। ਤੇਰੇ ਨਾਲ ਰੱਤੇ ਸਿਜਣਗੇ ਹਾਰ ਗਏ ਸਿੱਠਗਣ ਵਾਲਿਆ। ਲਿਖਣਾ ਮੈਂ ਧਰਮ ਬਹਲਿਆ।

0: ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗ ਫਿਰੇ ਜੰ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿੜਾਣ ਰਹਿਆ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀਆ ਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਣ ਬਮਾਣ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਸ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ ਨਾਨਕ ਕਮੰਦਰ ਵੇਖੈ

0: ਪਹਿਲਾ ਪਹਿਲਾ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਗੁਰ ਕੇਤੇ ਰਾਮ ਰਵਾਣ, ਕੇਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗੁੜਮੁੜ ਪੂਰਾ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਘਟੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾ,
0: ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜੇ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ,
1: ਗਿਆਨ ਗੱਲੀ ਟੁੰਡੀਆਂ ਕਥਨਾ ਕੰਡਾ ਸਾਰ, ਕਰ ਮਿਲੇ ਤਾਂ ਪਾਈਏ

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਲ ਤਨ ਵਰਤਨ ਸਰਬ ਜੰਜਾਨ ਨਾਨਕ ਮੂਸੇ ਗਿਆਨ ਵਿਹੋਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡੁੜਾਵਾ ਝੱਟ ਪਾਏ ਵੇਖੇ ਲੋਕ ਹੱਸੇ ਕਰਜਾ ਰੋਟੀਆਂ ਕਾਰਨ ਪੂਰਾ ਤਾਲਾ ਪਛਾੜਾ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਧੇ ਰਾਮ ਨਿਰਪਨ ਕਰ ਸਤਨਾਮ ਜਾ ਕਾਕੀਆਂ ਸੰਗ ਰਹਾਲ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ
0: ਸਿੱਖੀ ਸਿੱਖਿਆ ਗੁਰ ਵਿਚਾਰ ਨੰਦਰੀ ਕਰਮ ਲੰਗਾਏ ਭਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਮੌਤ ਨੰਨ ਹਾਂ ਲੱਟੂ ਮਧਾਣੀਆਂ ਨੰਗਾ ਪੰਖੀ ਪਾਉਂਦੀਆਂ ਲੈ ਨਾ ਸਾਹਾ ਸੂਹੇ ਝਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ
1: ਬੰਧਨ ਬੰਦ ਪੁਆਏ ਸੋਏ ਪੈ ਕਿਰਤਨ ਚੈ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉੱਠ ਨਾ ਜਾਈ ਸਿੱਧ ਨਾ ਹੋਈ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾ

0: ਸਦਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਭਵੈ ਵਿੱਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਪੁਜੈ ਦੇਣੇ ਕੇ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਹਾਰਾਂ ਭਾਵੇ ਕਾਰ
1: ਇੱਕ ਹੁੰਦਾ ਖਾਇ ਚਲੇ ਥਾ ਉਤਨਾ ਬਿਕਾਈ ਕਾਰ ਜਲ ਥਲ ਜੀ ਅਪੁਰੀਆ ਲੋ ਆਕਰ ਆਕਾ ਹੋਏ ਜੀ ਆਖਾਂ ਸੁ ਤੂੰ ਜਾਣਾ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਹਨ ਸਤਿ ਨਾਮ ਆਧਾਰ ਸਦਾ ਆਨੰਦ ਰਹਿ ਦਿਨਾ।

ਮੁੰਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆ।

ਹੋਰੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਜਿਨ ਸੱਚੇ ਸਿਉਂ ਚਿਤਲਾਇਆ, ਜਗ

0: ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਪਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੁੱਖ ਕੁੱਤੀ ਸਾਰਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੁਝੇ ਤਾਂ ਅੰਦਰ ਸੁਝੇ, ਗਿਆਨ ਵੀ ਹੋਣਾ ਹੱਥ ਲੁਝੇ, ਨਾਨਕ ਹੁਕਮੀ ਲਿਖੀਏ ਨੇ, ਜੇ ਹਾ ਵੇਖੇ ਤੇ ਹਾ ਵੇਖ ਮਹੱਲਾ ਦੂਜਾ,
1: ਹੋਂ ਮੈਂ ਇਹਾ ਜਾਤ ਹੈ, ਹੋਂ ਮੈਂ ਕਰਮ ਕਮਾਏ, ਹੋਂ ਮੈਂ ਬੰਦਨਾ ਫਿਰ ਫਿਰ ਜੋ ਨੀ ਪਾਏ, ਹੋਂ ਮੈਂ ਕਿੱਥੋਂ ਪਜਾ ਕਿੱਥਨ ਜਮੇ ਜਾਏ, ਹੋਂ ਮੈਂ ਦੀਰਘ ਰੋਗ ਹੈ ਦਾਰੂ ਵੀ ਸਮਾਏ, ਕਿਰਪਾ ਕਰ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਲੋ ਇਤ ਸੰਜਮ ਦੁਖ ਜਾਏ ਪੁਰਸੇ।

ਤੇ ਆਇਆ ਉਨੀ ਮੰਦੇ ਪੈਰ ਨਾ ਰੱਖਣ ਕਰ ਸੁਖਰੀ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦੇ ਨਾਲ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀਆਂ ਗੱਲਾਂ ਦੇਵੇਂ ਚੜੇ ਸੁਆਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਗੁਰ ਅੰਮ੍ਰਿਤ।

0: ਮਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਦੇ ਗਾਂ ਖੇਤਾਂ ਦੀ ਭਾਂਗਵਾਂ ਮੰਡਲਾ ਖੰਡਾਂ ਵਰ ਭੰਡਾ ਅੰਡਜ ਜੇਰ ਜੁਗ ਪੁਜਾ ਖਾਣੇ ਸੇ ਜਹਾਂ ਸੋ ਮਿਤ ਜਾਣੇ ਨਾਨਕਾ ਆਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭ ਨਾਹ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੋ ਹਾਰੀ ਸਵਾਸ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲਖਨੇ ਕਿਆ ਚੰਗਿਆਈਆਂ ਲੱਖੋ ਨਾ ਪ੍ਰਵਾਣ ਲਖ ਪੁਪਰ ਤੀਰਥਾਂ ਸਹਿ ਜੋਗ ਬੇਬਾਣ ਲਖ ਸੁਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾ ਜਿਨ ਕਰਤੇ ਕਰਨਾ ਕੀਆ ਲਿਖਿਆ ਆਮ ਜਾਣ।

0: ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੁਹਾਡੇ ਮਿਲੇ ਸੱਚ ਤਾਂ ਦਿਨੀ ਸੱਚ ਕਮਾਇਆ, ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨਮੁਖੀ ਜਨ ਗਵਾਇਆ, ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ।
1: ਆਸਾ ਮਹਲਾ ਚੌਥਾ।

ਪਹਿਲਾ ਪਹਿਲਾ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਏ ਸੋਆ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾ, ਪੜੀਏ ਜਿੱਤ ਬਰਸ।

0: ਹੋਰ ਹੋਮੇ ਚਕਨਾ ਚਾਕ ਮਹੱਲਾ ਪਹਿਲਾ।
1: ਜਗਤ ਪੜਿਆ ਤੇ ਤਾਕੜਿਆ, ਬਹੁ ਤੀਰਥ ਪਵਿਆ ਤੇ ਤੁਲਵਿਆ, ਬਹੁ ਭੇਖੀਆ ਦੇ ਦੁੱਖ ਦੀਆ, ਸੋ ਵਿਜੀਆ ਆਪਣਾ ਕੀਆ, ਅੰਨ ਨ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਅੰਸ ਕਹਿ ਰੇ, ਬਸਤਰ ਨਾ ਪੈਰੇ ਅੰਸ ਕਹਿ ਰੇ, ਮੋੜ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ।
0: ਪਗ ਪਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖੰਦੇ ਪਤ ਗਵਾਈ, ਬਿਨ ਨਾਵੈ ਕਿਸ਼ਤਾਏ ਨਾ ਪਾਈ, ਰਹੇ ਬੇਬਾਣੀ ਮਣੀ ਮਸਾਣੀ, ਅੰਦਰਾਂ ਜਾਣੇ ਫਿਰ ਪਛਤਾਣੀ, ਸਤਿਗੁਰ ਪੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ।
1: ਨਾਨਕ ਨਦਰ ਕਰੇ ਸੋ ਪਾਏ, ਆਸਨ ਦੇ ਸੈ ਤੇ ਨ ਕੇਵਲ, ਹਉ ਮੈਂ ਸ਼ਬਦ ਜਲਾਏ ਪੌੜੀ ਪੱਤਰੇ ਮਨ ਭਾਵ।

ਭਾਮ ਦੇ ਦਰਸੋਂ ਕੀਰਤ ਗਾਮ ਦੇ ਨਾਨ ਕਰਮਾ ਬਾਹੀ ਦਾ ਢੋ ਨਾ ਲੈਣੀ ਤਾਮ ਦੇ ਇੱਕ ਮੂਲ ਨਾ ਪੁੱਜਣੇ ਆਪਣਾ ਨੂੰ ਦਾਇ ਆਪ ਗਣਾਏ ਦੇ ਹੋਰ ਹੱਡੀ ਕਾ ਨੀਚ ਜਾਤ ਹੋਰ ਤੁਮ ਜਾਤ ਸਧਾਏ ਦੇ ਤਿੰਨ ਮੰਗਾਂ

ਕੋੜ ਸੋਇਲਾ ਕੋੜ ਰੂਪਾ ਕੋੜ ਪਹਿਨਣ ਹਾਰ ਕੋੜ ਕਾਇਆ ਕੋੜ ਕੱਪੜ ਕੋੜ ਰੂਪਿਆ ਪਾਰ ਕੋੜ ਮੀਆਂ ਕੋੜ ਬੀਬੀ ਆਪ ਹੋਏ ਕੋੜ ਕੂੜੇ ਦੇ ਹੋ ਲੱਗਾ ਬਿਸਤਰ ਆਕਰ ਕਾ ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣ ਵਾਰ ਕੋੜ ਮਿੱਠਾ ਕੋੜ ਮਾਖਿਓ ਕੋੜ ਡੋਬੈ ਕੋੜ ਨਾਲ ਖਾਣੇ ਬੇਨਤੀ ਤੁਦ ਬਾਜ ਕੋੜੋ ਕੋੜ ਤੁਦ

ਡੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਕਲਾਈਏ। ਕੂੜਾ ਲਾਲ ਛੱਡਿਓ ਹਿਕਮਨ ਅਲਖ ਧਿਆਈਏ, ਫਲ ਤਵੇ ਪਾਈਏ ਜੇ ਵੇਹੀ ਕਾਰ ਕਮਾਈਏ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ, ਮਤ ਥੋੜੀ ਸੇਵ ਗਵਾਈਏ।

0: ਨਾਨਕ ਪਾਹੇ ਬਾਹਰਾ ਕੂਰੇ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰੁਪਏ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਵ ਪਾਪ ਦੋ ਰਾਜਾ ਮੈਂ ਤਾਂ ਕੂੜ ਹੋਵਾ ਸਿਕਦਾਰ, ਕਾਮ ਨਿਮ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵੀ ਹੋਣੀ ਪਾਏ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ, ਮੂਰਖ ਪੰਡਤ ਹਿਕਮਤ ਉਦੇ ਸੰਦੇਹ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾ ਵੇ ਮੰਗੇ ਮੁਖ ਦਵਾ, ਜਤੀ ਸਦਾ ਮੈਂ ਜੁਗਤ ਨ ਜਾਣ ਛੱਡ ਬਹਿ ਹਰ ਬਾਰ।
0: ਸਭ ਕੋ ਪੂਰਾ ਪੇ ਹੋਵੇ ਘਟਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ। ਵਜੀ ਵਧੀ ਸਵਜ ਕੇ ਨਾਨਕ ਕਾ
1: ਵਧੀ ਸਵਜ ਕੇ ਨਾਨਕ
0: ਸੱਚਾ ਦੇਖਿਆ ਵੇਖੇ ਸੋਏ,
1: ਸਭ ਨਿਸ਼ਾਨਾ ਮਾਰੀਆਂ ਕਰਤਾ ਕਰੇ ਸੋ ਗੋਏ, ਅੱਗੇ ਜਾਤ ਨਾ ਜੋਰ ਹੈਗੀ ਜੂ ਨਵੇਂ ਜਿਨਕੀ।

0: ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ ਜਾਹਾਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਿਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾਂ ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਯੋਗ ਸਬਦੰਗ ਗਿਆਨ ਸਬਦੰਗ ਵੇਦ ਸਬਦੰਗ ਬ੍ਰਾਹਮਣ ਖੱਤਰੀ ਸਬਦੰਗ ਸੂਰ ਸਬਦੰਗ ਸ਼ੂਦਰ ਸਬਦੰਗ ਪ੍ਰਾਕਿਰਤਾ ਹੈ ਸਰਵ ਸਬਦੰਗ ਏਕ ਸਬਦੰਗ ਜੇ ਕੋ ਜਾਣ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ।

ਜਿਹਾ ਕਾਲੇ ਕਾਲਣ ਤੇ ਵੇਹੋ ਨਾ ਪਚਾਰੀ ਐ। ਐਸੀ ਕਲਾ ਨ ਖੇਡੀਐ ਜਿਤ ਦਰਗੇ ਗਿਆ ਹਾਰੀ ਐ। ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਐ। ਮੋਹ ਚੱਲੇ ਸੋ ਅੱਗੇ।

भगत एहो मन ठहरावै, बलियो चराग अंधियार में सब काल उधरी।

0: ਤੂੰ ਸਤਿਗੁਰੁ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹਲਵੈ ਅਗੰਮ ਨਿਗਮ ਉਦਰਣ ਜਰਾ ਜਮੈ ਅਰਵੈ ਗੁਰਮਰ ਦਾਸ ਥਿਰ ਥੱਪਿਆ ਪਰਗਾਮੀ ਤਾਰਨ ਤਰਨ ਅਗੰਤਕ ਬਦੇ ਨਸਲ ਕਵ ਗੁਰ ਰਾਮਦਾਸ ਤੇਰੀ ਸਰਨ ਅਗੰਤਕ ਬਦੇ ਨਸਲ ਕਵ ਗੁਰ ਰਾਮਦਾਸ ਤੇਰੀ ਸਰਨ।
1: ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਬਸੇ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦਰ ਜਾਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀ ਹੈ ਐਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।
2: ਸਤ ਤੀਰਥ ਸਤ ਇਸ਼ਨਾਨ ਅਰ ਭੋਜਨ ਪਾਉ ਸਚ ਸਦਾ ਸਤ ਪਾਖੰ ਸੋਹੈ ਸਚ ਪਾਇਓ ਗੁਰ ਸ਼ਬਦ ਸਤ ਨਾਮ ਸੰਗਤੀ ਬੋਹੈ ਜਿਸ ਸਚ ਸੰਜਮ ਵਰਤ ਸਤ ਕਬਜਨ ਕਲ ਵਖਾਂ ਦਰਸ਼ਨ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਜ ਸੋਤ ਜਿਸੇ ਦਹੀ ਭਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਨੀ ਸਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਧਰਤ ਹੀ ਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
1: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖ ਸਰਿਓ ਨਖ ਵਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
2: ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰਥ ਪੁਨ ਕੀਰਤ ਵੰਤ ਸਦਾ ਸੁਖ ਸੰਪਤ ਰਿਦ ਅਰ ਸਿਧ ਨਾ ਛੋਡੈ ਸਥ ਦਾਨ ਬੜੋ

धन दास सो आस जगत रे गुरु की पारस पे।

0: ਹੱਥ ਧਰਿਓ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਥ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿਖੋ ਨੈਣ
1: ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਿਹਾ ਮਾਨ ਨਿਜ ਨਿਦਾਨ ਸਚ ਜਾਨ ਮੰਤਰ ਇਹ ਹੈ ਨਿਸਬਸਰ ਹੋਏ ਕਲਿਆਣ ਰਹੇ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋ ਹੋਮੇ ਕਾ ਫੰਦ ਕਾਠ ਸਾਧ ਸੰਗ ਰਤ ਜੀਓ ਦੇ ਗੇ ਹੋ ਤ੍ਰੇਸ ਨੇਹੋ ਚਿੱਤ ਵਿਲਾਸ ਜਗਤ ਇਹੋ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਏ ਤਾਰ ਤਜ ਵਿਕਾਰ ਮਨ ਗੇ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ
2: ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ

ਨਾਸਰੀ ਮਹੱਲਾ ਪੰਜਵਾਂ।

0: ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਾਤੀ ਕ੍ਰਿਤ ਵਾਹ ਜੁਗ ਜੁਗ ਫੇਰ ਵਟਾਈਆ ਗਿਆਨੇ ਬੁੱਝੇ ਤਾਹੇ ਸਾ ਜੁਗਰਾ ਸਤੋਂ ਕਾ ਧਰਮ ਗਿਰਥ ਵਾਹੋ ਤ੍ਰੇਤੈ ਰਾਤੈ ਕਾ ਜੁਰ ਗਿਰਥ ਵਾਹੋ ਦੁਆਪਰਾ ਤਪੈ ਕਾ ਸਤ ਗਿਰਥ ਵਾਹੋ ਕਲਯੁ ਰਥ ਕਨਕਾ ਕੂੜ ਗਿਰਥ ਵਾਹੋ ਮਹੱਲਾ ਪਹਿਲਾ
1: ਸ਼ਾਮ ਕਸ਼ਤਮ ਸਵਾਮੀ ਸਤਮਾ ਛਾ ਸਾਤ ਰਹੇ ਸਭ ਕੁਛ ਸਤ ਸਮਾਵੈ ਹਰੇਕ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਸੂ ਨਾਇਲੇ ਪ੍ਰਾਚ ਜਾਇ ਨਾਨਕ ਤੋਂ ਮੁਖ ਅੰਤਰ ਪਾਇ ਜੁਜ ਮੈਂ ਜੋਤ ਸਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਾਇਆ ਬਿੰਦਰ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰ ਬਣ ਹੁਆ ਨਾਮ ਖੁਦਾਈ ਅਲੋ ਭਇਆ
0: ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀਆਂ ਮਲਕਿਆ ਚਾਰੇ ਵੇਦ ਹੋਏ ਸੱਚਿਆਰ ਪੜੈ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ
1: ਤਾਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਬਿਟੋ।

ਹੋਈ ਸਤਿਗੁਰ ਵਿੱਟੋ ਵਾਰਿਆ ਜਿਤ ਮਿਲਿਆ ਖਸਮ ਸਮਾ ਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆਂ ਨੇਤਰੀ ਜਗਤ ਨੇ ਹਲਿਆ ਖਸਮ ਛੋੜ ਦੂਜੇ ਲਗੇ ਡੁਬੇ ਸੇ ਵੰਜਾਰਿਆ

ਕੋਈ ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਤੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਮਦੇ ਹਰਾ ਪੀੜੇ ਅੱਗੇ ਜਾਵਣਾ, ਨੰਗਾ ਦੋਚ ਚੱਲਿਆ ਤਾਂ ਸਿੱਖਰਾ ਡਰਾਵਣਾ ਕਰੋਗਣ।

0: ਇਹੋ ਜਨੇਵ ਜੀ ਕਹਾਈ ਤਾਂ ਭਾਂਡੇ ਕੱਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੁਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਕਣ ਚੜਾਈਆਂ ਗੁਰੂ ਬ੍ਰਹਮਣ ਥਿਆ ਉਹ ਮੂਹ ਚੜਤੇ ਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦੀ ਨਸਤੀ ਨਾਲ ਥੱਕ ਪਾਉ ਕੱਤੀ ਹੈ ਬਾਮਣ ਵੱਟੇ ਆਏ ਕੋਈ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਓਏ ਪੁਰਾਣਾ ਸੁੱਟੀ ਹੈ ਪੇਪਰ ਪਾਈਆਂ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੰਗ ਹੋਵੇ ਜੋਰ ਮਹੱਲਾ ਪਹਿਲਾ
0: ਲਾਏ ਮੰਨਿਆ ਪੱਤ ਉਪਜੇ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇਂ ਤਾੜੀ ਤਗ ਨਾ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤੱਗਾ ਪੇ ਵੱਤੈ ਵੜਤਾ ਗੇ ਅਵਰਾ ਕਰਤੈ ਲੈ ਪੜ ਕਰੇ ਵੀ ਆਉ ਕੜਕਾ ਗਲ ਦੱਸੇ ਰਾਓ ਸੁਣ ਵੇਖੋ ਲੋਕਾਂ ਵੇੜਾ ਮਨ ਅੰਧਾ ਨਾ ਉਸ ਜਾਨ ਪੌੜੀ ਸਾਹਿਬ ਹੋ ਜਾਇਆ ਕਿਰਪਾ ਕਰੇ ਅਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ।

0: ਸੀ।
1: ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਵੀਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਨਾ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ

0: ਕਾਰਜ ਭਾਗ ਸਭ ਦਵਾ ਜੇ ਕਲਾ ਜਿੱਤ ਕਰ ਤਾਰੀਆ
1: ਪੰਜ ਦੋਤ ਦਵਸ ਕਿਤੇ ਕਾਲ ਕੰਟ ਕੁਵਾਰਿਆ
0: ਔਰ ਕਰਮ ਪਾਇਆ ਤੁਜਨ ਕੋ।

ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ।

ਕਰ ਕ੍ਰਿਸ਼ਨ ਧਿਆਈ ਐ, ਜਿਸ ਡਿੱਠੇ ਸਭ ਦੁਖ ਜਾਏ। ਐਸੇ ਦੀਨ ਦਇਆਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਗੁਰਦੇਵ ਸੱਤਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ

ਤਿਨਾ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰ ਜੀ ਮਿਹਰਾਮਤ ਕਰਨੀ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਯਾਤਰਾ ਸਫਲਾ ਕਰਨੀ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਬੇਅੰਤ ਸੰਗਤਾਂ

ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਉੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ, ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ

0: ਨਾਇਣ ਗਉ ਬ੍ਰਹਮਣ ਕਉ ਕਰ ਲਵ ਗੋਬਰ ਧਰਨ ਨਾ ਜਾਇ ਧੋਤੀ ਟਿੱਕਾ ਤੈ ਜਪ ਮਾਲੀ ਧਨ ਮਲੇਛਾ ਖਾਈ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਪਾਈ ਛੋਡੇ ਲੇ ਪਾਖੰਡਾ ਨਾਮ ਲੈ ਜਾਇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣ ਕਰ ਨਿਵਾਨ ਸ਼੍ਰੀ ਮਗਾਨ ਤਿਨ ਗਲਤਾ ਤਿਨ ਕਰ ਬ੍ਰਾਹਮਣ ਪੂਰੇ ਨਾ ਤੁਨਾ ਪਿਆਵੇ ਹੋਈ ਸਾਥ ਉੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ
0: ਟਿੱਕਾ ਤੇੜ ਧੋਤੀ ਕਾਂ ਖਾਈ ਹੱਥ ਛੂਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇ ਸਥਾਨ ਲੈ ਪੁੱਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ
1: ਦੇ ਕੇ ਚੌਕਾ ਕੱਟੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟਾ ਵੇ ਮਤ ਪਿੱਟਾ ਇਹ ਅੰਨ ਸਾਡਾ ਫਿੱਟਾ ਤਨ ਫਿੱਟਾ ਫੇਰ ਕਰੇਨ ਮਨ ਜੂਠਾ ਚੁਲੀ ਭਰੇਨ ਕੌ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਧਿਆਈਐ ਪੌੜੀ ਚਿੱਤ।

ਥੋੜੇ ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੜੋ ਵੜਾ ਵੜ ਵੇਦਨੀ ਸਿਰਾ ਸਿਰ ਧੰਦੇ ਲਾਏਂਦਾ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ ਦਰ ਮੰਗ

0: ਅੱਗੇ ਵਸਤ ਸਜਾਣੀ ਇਕਤਰੀ ਚੋਰ ਕਰੇ ਵੱਡੀ ਹੱਦ ਲਾਲ ਕੇ ਮੁਸਫੇ ਕਰੇ ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਸਿਰਨਾਵਣੀ ਆਵੇ ਮਾਰੂ ਜੂਠਾ ਜੂਠਾ ਮੁਖ ਵਸੈ ਖਵਾਰ ਸੂਚੇ ਰਾਖੀਏ ਬੈਨ ਜੇ ਪਿੰਡਾਂ ਤੋਏ ਸੋਚੇ ਸਹੀ ਨਾਨਕ ਜਿਨ ਮਨ ਵਸਿਆ ਸੋਈ ਪੌੜੀ ਤੁਰ ਪਲਾਣੀ ਪੌੜਵੀ ਹਰ ਰੰਗੀ ਹਰ ਮਸਵਾਰਿਆ ਕੋਟੇ ਮੰਡ ਮਾਣੀ।

ਜੋਬ ਨਹਾਰੇ ਆ।

0: ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ, ਪੂਜ ਕਰਾਵਾ ਕਰਾਵਾ।
1: ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋ, ਸੂਤ ਕਿਉਂ ਕਰ ਰੱਖੀਏ ਸੂਤਕ ਪਵੈ ਰਸੋਏ, ਨਾਨਕ ਸੂਤਕ ਏ ਬਣਾ ਉਤਰੈ, ਗਿਆਨ ਉਤਾਰੈ ਤੁਹੇ ਮਹੱਲਾ ਪਹਿਲਾ।
2: ਮਨ ਕਾ ਸੂਤਕ ਰੂਪ ਹੈ ਜੇਵਾ ਸੂਤ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ, ਕੰਨੀ ਸੂਤ ਕੰਨ ਪਹਿਲਾ ਤਬਾਰੀ ਖਾਏ, ਨਾਨਕਾਂ ਸਾਧਵੀ ਬੱਧੇ ਜੰਮਪੁਰ ਜਾਏ ਮਹੱਲਾ ਪਹਿਲਾ।
1: ਸਭੋ ਸੂਤਕ ਬ੍ਰਹਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਵੇਂ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ, ਨਾਨਕ ਜਿਨੀ ਗੁਰੂ

0: ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਆਪ ਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਸਪਣਤ ਮਨ ਵਸਾਈਆਂ ਕਰ ਕਮਸਤਕ ਹੱਥ ਧਰ ਵਿੱਚੋਂ ਮਾਰ ਕੱਢੀ ਅਮਰਿਆਈਆਂ ਸਹਿ ਤੁੱਠੇ ਨਾਉ ਨਿਤ ਪਾਈਆਂ
1: ਸਿੱਖਾ ਮਨ ਹਰ ਪ੍ਰੀਤ ਹੈ।

0: ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚਾ ਕਰ ਗਿਓਨ ਸੁੱਚਾ ਅੱਗੇ ਰੱਖਿਆ ਕੋਈ ਨਾ ਭੇਟੋ ਜਾਏ ਸੁੱਚਾ ਹੋਏ ਕਿਆ ਜੇ ਆ ਲੱਗਾ ਪੜਨ ਸਲੋ ਕੋਥੀ ਸਜਾਈ ਸਕਿਆ ਕਿਸੇ ਨੂੰ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਮੈਂ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸੋਤਨ ਗੱਡਿਆ ਤੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਉੱਚਰੇ ਬਿਨਣਾ ਮੈਂ ਰਸ ਖਾਵੇ ਨਾਨਕ ਏਵੇਂ ਜਾਣੀਏ
1: ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ
0: ਜਿਤ ਮੁਖ ਸਦਾ ਸਲਾਹੀਐ ਪਾਗਰਤੀ ਨਾਨਕ ਤੇ ਮੁਖ ਉਜਲੇ
1: ਇਤ ਸੱਚੇ ਦਰਬਾਰ ਪ੍ਰਭ ਸਭ ਆਖਿਆ।

ਔੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਏ ਕੀਤਾ ਪੂ ਆਪਣਾ ਪਹਿਲੇ ਖਸੜੀਏ ਜਰਣਾ ਨਹੀਂ ਐਤ ਜਗਤ।

0: ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਰ, ਅੜਸੜ ਤੀਰਥ ਜੇ ਨਾ ਵੈ ਉਤਰੈ ਨਾ ਹੀ ਮੈਣ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਉਲੰਘਾ ਰੱਬ ਸੇਤੀ ਦੇਖਣੇ ਵਿਚਾਰ,
0: ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਘੇਰੀ ਬਾਤ ਸੱਚੇ ਨਾ, ਦਰਬਾਰ ਉੱਪਰ ਖਰਚ ਮੰਗਾ ਜਬੈ ਦੇਤਾ ਖਾਏ, ਦੀਵਾਨੇ ਕੋ ਕਲਮਿਕਾ ਹਮਾ ਤੋ ਮਾਮੇ,
1: ਦਰ ਲੈ ਲਿਖਾ ਦਰ ਲੈ ਲਿਖਾ ਪੀੜ ਛੁੱਟੇ ਨਾਨਕਾ, ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ, ਹਲੇ ਆਪੇ ਕੀ ਤਾਰੀਏ ਦੇਖੇ ਕੀਤਾ ਆਪਣਾ।

तन तन पिता तन तन को तन तन।

ਤੇ ਹਪਸ ਢਲੀਏ ਕਿਸ ਲਾਹੇ ਉੱਪਰ ਕਹਲੀਏ ਕਿਸ ਲਾਹੇ ਉੱਪਰ ਕਹਲੀਏ।

0: ਸਲੋਕ ਮਹਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਵਾ ਗੱਲਾਂ ਕਰੇ ਕਨੇਰੀਆਂ ਕਿਸਮ ਨਾ ਪਾਏ ਸਾ ਆਪ ਗਵਾਏ ਸੇਵਾ ਕਰੇ ਤਖ਼ਤ ਪਾਏ ਮਾਨ ਨਾਨਕ ਜਿਸਨੂੰ ਲੱਗਾ ਕਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਉਹ ਸੋ ਗੁਆ ਮੌਕਾ ਕਿਆ ਵਾ ਉਹ ਬੀਜਾ ਬਿਖ ਮੰਗਾ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਰਨਾ ਵੈਰਾ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਮਹੱਲਾ ਦੂਜਾ
0: ਵਸਤੂ ਅੰਦਰ ਵਸਤੂ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣਾ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
2: ਨਾਲ ਇਆਣੇ ਦੋਸਤੀ ਬੜਾ ਰੂਸਿਓ ਨਾ ਪਾਣੀ ਅੰਦਰ ਲੀਕ ਜੋ ਤਿਸਦਾ ਥਾ ਉਹਨੇ ਥਿਓ ਮਹੱਲਾ ਦੂਜਾ
0: ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅਚੰਗੀ ਕਰੇ
1: ਦੂਜੀ ਪੀਵੇ ਰਾਸ ਪੌੜੀ ਚੱਕ ਲੱਗੇ ਚੱਕਰੀ

जिन हर नाम प्यारा जिन हर से ती मन मारिया सब दुष्ट रखवा।

ਆਪਣੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਉੱਪਰ ਰਹਿਣ ਚੜੇ।

0: ਦਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਰ ਛੱਤ
1: ਬੜੀ ਵੱਡੀ ਹੋਟ ਅਪਾਰ ਤੇਰਾ ਮਰਤਬਾ ਰੰਗ ਬਰੰਗੇ ਨੇ ਕਿੰਜ ਆਪਣੇ ਕਰਤਵਾ ਜੀ ਅੰਦਰ ਜੀ ਉਹ ਸਭ ਕੀ ਜਾਣਦਾ ਸਭ ਕੀ ਤੇਰੇ ਵਾਸ ਤੇਰਾ ਕਰਤਾ ਤੇਰੇ ਕਰਨ ਅੰਦ ਵਧਾਈ ਤੁਧ ਕਰ ਆਲਵਾ ਪਰਦੇ ਦੀ ਆਪਣਾ ਆਪ ਜਾਣ ਸਾਰਾ ਭਾਰਤ ਪੂਰ ਦੀ ਸੇਵਤ ਕਰਤਾ ਨਾਨਕ ਦਾਸ।

0: ਥੋੜੀ ਵੱਡੀ ਹੈ ਵਡਾਇਆ ਪਾਰ ਤੇਰਾ ਮਰਤਬਾ ਰੰਗ ਭਰਾਂਗਿਆ ਨੇਕ ਨਾ ਜਪਣ ਕਰਤ ਭਾਜੀ ਅੰਦਰ ਜੀ ਉਹ ਸਭ ਕੇ ਜਾਣ ਲਾ ਸਭ ਕੁਛ ਤੇਰੇ ਬਸ ਤੇਰਾ ਕਰ ਪਲਾ ਤੇਰਾ ਕਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇ ਜਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਦ ਅੱਗੇ ਬਿਨਵਤਾ ਸਲੋ
1: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਵਧਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈ ਵਾਚਾ ਧਰਮਿਆਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧਿਆ ਵੈ ਤਾਏ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਆਏ, ਖਾਲਸੇ ਜੀ ਕੇ ਬੁਲਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਸਗਲੇ ਇੱਛ, ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ, ਆਨੰਦ ਪਾਇਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਨਸ ਵੰਨੋ ਕਿਲ ਵਿਖੋ, ਕਰਤਾ ਕਰ ਆਇਆ।

ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਦੀਨ ਦਿਆਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਗੁਰਦੇਵ ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਅਵਤਾਰ ਧਾਰਿਆ। ਇਹਨਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ। ਜਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸ਼ਾਮ ਨੂੰ ਬੇਅੰਤ ਸੰਗਤਾਂ ਦੀਪਮਾਲਾ ਕਰ ਰਹੀਆਂ ਹਨ। ਸਤਿਗੁਰੂ ਜੀ ਓ ਨਿਰਾਮਤ ਕਰਨੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ। ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤੇਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੀ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛੜਾਏ ਹਰ ਸਤਿਗੁਰ ਮੇਲੋਹ ਦਇਆ ਕਰ ਜਨ ਨਾਨਕ ਧੋਵੈ ਪਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਹੋਂ ਅਪਰਾਧੀ ਗੁਨਹਗਾਰ ਹੋਂ ਬੇਮੁਖ ਮੰਦਾ ਚੋਰ ਜਾਰ ਜੂਆਰ ਹੋਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ
अहंकार करंदा। विश्वास घाती अकिरत कान, मैं को न रखंदा। सिमर मुरीदा ढाडिया, सतगुर बखसंदा। सतगुर मेरा सदा सदा, ना आवे ना जाए। ओह अविनाशी पुरख है, सब मह रहया समाए। बाणी गुरु गुरु है बाणी, बिच बाणी अमृत सारे। गुरबाणी कह सेवक जन माने, परतख गुरु निस्तारे। दर्शन प्यासी दिन सुरात, चित भवन दिन नीत। खोल कपट गुर मेलिया,

ਬ੍ਰਹਮ ਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿੱਠੇ

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਸਤਨਾਮ ਸ੍ਰੀ

0: ਹਰ ਭੂਮਨ ਤਾਕਿ ਤ੍ਰਿਸ਼ਨ ਨਾ ਬੂਝੀ ਲਾਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ਵੱਡੇ ਵੱਡੇ ਰਾਜਨ ਅਰ ਭੂਮਨ ਤਾਕਿ ਤ੍ਰਿਸ਼ਨ ਨਾ ਬੂਝੀ ਲਾਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ਵੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਕਿ ਮਿਟੈ ਨਾ ਭੁੱਖਾ ਉਤਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਕਾਮ ਬੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੁਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੂਕੈ ਹਰ ਹਰ ਨਾਮ ਅਪਾਰ ਅਮੁੱਲ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੁੱਲ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਕਿ ਤ੍ਰਿਸ਼ਨ ਨਾ ਬੂਝੀ ਲਾਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ
1: ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120 4150 109th Avenue North East Calgary।

ਸਤਿਗੁਰਾਂ ਦੇ ਦਰਬਾਰ ਵਿੱਚ ਜਾ, ਤੂੰ ਠੀਕ ਹੋ ਜਾਵੇਂਗਾ। ਆ ਪ੍ਰੇਮੀ ਨੂੰ ਗੁਰਸਿੱਖ ਦੀਆਂ ਗੱਲਾਂ ਬੜੀਆਂ ਹੀ ਚੰਗੀਆਂ ਲੱਗੀਆਂ। ਮੈਂ ਜ਼ਰੂਰ ਜਾਵਾਂਗਾ ਸਤਿਗੁਰਾਂ ਦੇ ਦਰਬਾਰ। ਆ ਇੱਕ ਦਿਨ ਲਾਹੌਰ ਤੋਂ ਪ੍ਰੇਮਾ ਗੋਇੰਦਵਾਲ ਵਾਸਤੇ ਤੁਰਿਆ, ਹੱਥਾਂ ਦੇ ਨਾਲ, ਬਾਹਾਂ ਦੇ ਬਲ ਦੇ ਨਾਲ ਆਪਣੇ ਸਰੀਰ ਨੂੰ ਖਿੱਚੀ ਆ ਰਿਹਾ। ਰਿੜਦਾ ਹੋਇਆ, ਗਲੀਆਂ ਵਿੱਚ ਰੁਲਦਾ ਹੋਇਆ, ਮੰਗ ਤੰਗ ਕੇ ਖਾਂਦਾ ਹੋਇਆ ਕਈ ਮਹੀਨਿਆਂ ਬਾਅਦ ਗੋਇੰਦਵਾਲ ਪੁੱਜਾ ਹੈ। ਕੀ ਤੱਕ ਰਿਹਾ ਹੈ? ਇੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਰਹਿਮਤਾਂ ਤੇ ਬਖਸ਼ਿਸ਼ਾਂ ਕਰਦੇ ਨੇ। ਕਿੱਡੇ ਕਿੱਡੇ ਰੋਗੀ ਗੁਨਾਹਗਾਰ ਇੱਥੇ ਬਖਸ਼ੇ ਜਾਂਦੇ ਨੇ। ਸ਼ੁਭਾ ਸ਼ਾਮ ਦੀਵਾਨ ਲੱਗਦਾ ਤੇ ਪ੍ਰੇਮਾ ਬਾਹਰ ਡਿਉੜੀ ਵਿੱਚ ਬੈਠ ਕੇ ਹੀ ਰਸ ਮਾਣਦਾ ਹੈ, ਅੰਦਰ ਨਹੀਂ ਜਾਂਦਾ। ਮੈਂ ਕੋੜੀ ਹਾਂ, ਕਿਤੇ ਕੋਈ ਪਕੜ ਕੇ ਨਾ ਉਠਾ ਲਵੇ। ਬਾਹਰ ਬੈਠ ਕੇ ਹੀ ਰਸ ਮਾਣਦਾ ਤੇ ਇੱਕ ਦਿਨ ਧੰਨ ਗੁਰੂ ਅਮਰਦਾਸ

ਕੇ ਉੱਚੀ ਉੱਚੀ ਗੁਰਬਾਣੀ ਗਾਉਂਦਾ। ਆ ਸੰਗਤਾਂ ਲੰਘਦੀਆਂ ਤੇ ਦੇਖ ਕੇ ਹੈਰਾਨ ਹੁੰਦੀਆਂ, ਜਾ ਕੇ ਸਤਿਗੁਰਾਂ ਨੂੰ ਵੀ ਦੱਸਦੀਆਂ, ਸਤਿਗੁਰੂ ਉਹ ਜੋ ਕੋੜੀ ਬਾਹਰ ਬੈਠਾ ਹੈ ਕਿੰਨੀ ਗੁਰਬਾਣੀ ਉਸਨੂੰ ਕੰਠ ਹੈ, ਤੇ ਸਤਿਗੁਰੂ ਮੁਸਕ

ਉੱਚੀ ਉੱਚੀ ਜੁਗਤੀ ਦਾ ਪਾਠ ਅੱਖਾਂ ਵਿੱਚ ਹੰਝੂ। ਕਿਸੇ ਨੇ ਜਾ ਕੇ ਦੱਸਿਆ ਸਤਿਗੁਰੂ ਅੱਜ ਪਰਿਮਾ ਜਿੱਥੇ ਪਵਿੱਤਰ ਬਾਣੀ ਦਾ ਜਾਪ ਕਰ ਰਿਹਾ ਹੈ ਅੱਖਾਂ ਵਿੱਚੋਂ ਹੰਝੂ ਵੀ ਕੇਰ ਰਿਹਾ ਹੈ। ਦੀਵਾਨ ਵਿੱਚ ਜਾ ਕੇ ਸੰਗਤਾਂ ਦੱਸ ਰਹੀਆਂ ਲੱਗਦਾ ਹੈ ਅੱਜ ਪਰਿਮਾ ਬੜਾ ਹੀ ਦੁੱਖ ਵਿੱਚ ਹੈ, ਬੜਾ ਹੀ ਪੀੜਤ ਹੈ। ਅੱਜ ਇਸ ਦੇ ਭਾਗ ਜਾਗਣ ਲੱਗੇ। ਸਤਿਗੁਰਾਂ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਜਾਓ ਬਈ, ਜਾ ਕੇ ਪ੍ਰੇਮੀ ਨੂੰ ਲੈ ਕੇ ਆਓ, ਇਸ਼ਨਾਨ ਕਰਵਾ ਕੇ ਸੰਗਤ ਵਿੱਚ ਲਿਆਣਾ। ਅੱਜ ਦੋ ਗੁਰਸਿੱਖ ਗਏ, ਪ੍ਰੇਮੀ ਨੂੰ ਬਾਹਰੋਂ ਚੁੱਕਿਆ, ਇਸ਼ਨਾਨ ਕਰਵਾਇਆ, ਚਿੱਟੀ ਚਦਰ ਦੇ ਵਿੱਚ ਲਪੇਟ ਕੇ ਸੰਗਤ ਵਿੱਚ ਲਿਜਾ ਕੇ ਸਤਿਗੁਰਾਂ ਦੇ ਮੂਹਰੇ ਬਿਠਾ ਦਿੱਤਾ। ਆ ਕੀਰਤਨ ਦੀ ਸਮਾਪਤੀ ਹੋਈ ਨਾ ਤੇ ਸਤਿਗੁਰਾਂ ਨੇ ਆਖਿਆ।

ਤੇ ਸੰਗਤਾਂ ਦੇਖ ਕੇ ਹੈਰਾਨ ਹੋ ਗਈਆਂ। ਕੀ ਤੱਕ ਰਹੀਆਂ ਨੇ, ਪ੍ਰੇਮਾ ਬਿਲਕੁਲ ਅਰੋਗ ਬੈਠਾ ਹੈ, ਜਿਹਦਾ ਸਾਰਾ ਸਰੀਰ ਕੋੜ ਨਾਲ ਭਰਿਆ ਸੀ, ਅਰੋਗ ਬੈਠਾ ਹੈ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਖਣ ਲੱਗੇ, ਸਤਸੰਗੀਓ ਦੇਖੋ ਕਿਵੇਂ ਮੁਰਾਰੀ ਵਾਂਗੂ ਸੁੰਦਰ ਹੋ ਕੇ ਬੈਠਾ ਹੈ, ਭਾਵ ਕਿਵੇਂ ਕ੍ਰਿਸ਼ਨ ਵਰਗਾ ਰੂਪ ਇਹਦੇ ਚਿਹਰੇ ਤੇ ਆ ਗਿਆ। ਸੰਗਤਾਂ, ਸਤਿਗੁਰੂ ਤੁਹਾਡੀ ਲੀਲਾ ਕਥਨੀ ਤੋਂ ਬਾਅਦ

ਕੋਲ ਬਿਠਾ ਕੇ ਆਖਣ ਲੱਗੇ, ਸਤ ਸੰਗੀਓ ਇਹਦਾ ਹੁਣ ਵਿਆਹ ਕਰਨਾ ਹੈ। ਕਿਹੜਾ ਗੁਰਸਿੱਖ ਆਪਣੀ ਬੱਚੀ ਦੀ ਸ਼ਾਦੀ ਇਸਦੇ ਨਾਲ ਕਰੇਗਾ। ਆ ਸੰਗਤ ਦੇ ਵਿੱਚ ਇੱਕ ਬੜਾ ਹੀ ਵੱਡਾ ਸ਼ੇਖ ਸਿੰਹਾਂ ਉੱਪਰ ਬੈਠਾ ਹੈ, ਹੱਥ ਜੋੜ ਕੇ ਖਲੋ ਗਿਆ, ਸਤਿਗੁਰੂ ਮੈਂ ਆਪਣੀ ਬੱਚੀ ਦੀ ਸ਼ਾਦੀ ਇਹਦੇ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਧੰਨ ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਥੋਪੈ ਸੁਆਮੀ, ਮਾਨਸ ਕੀ ਗਤ ਏਹੀ। ਡੰਡੋਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ, ਪੌੜੀ ਭਗਤ ਤੇਰੇ ਮਨ ਭਾਵਨ ਦੇ, ਦਰ ਸੋਹਨ ਕੀਰਤ ਗਾਵਨ ਦੇ। ਨਾਨਕ ਕਰਮਾ ਬਾਹਰੇ, ਦਰ ਢੋ ਨਾ ਲਹਿਨੀ ਧਾਵਨ ਦੇ। ਇਕ ਮੂਲ ਨਾ ਬੁੱਝਣ ਆਪਣਾ, ਅਣ ਹੁੰਦਾ ਆਪ ਗਣਾਏਂਦੇ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏਂਦੇ। ਤਿਨ ਮੰਗਾ ਜੇ ਤੁਜੈ ਧਿਆਏਂਦੇ, ਤਿਨ ਮੰਗਾ ਜੇ ਤੁਝੇ ਧਿਆਏਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਲੜੀਵਾਰ ਆਸਾ ਕੀ ਵਾਰ ਦੀ ਵਿਚਾਰ ਚੱਲ ਰਹੀ ਹੈ, ਉਸ ਲੜੀ ਦੀ ਵਿਚਾਰ ਅਧੀਨ ਆਸਾ ਕੀ ਵਾਰ ਦੀ ਨੌਵੀਂ ਪੌੜੀ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਪਹਿਲੇ ਸ਼ਲੋਕ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਿਦਿਆ ਪ੍ਰਾਪਤ ਕਰਕੇ ਹਉਮੈ ਅੰਦਰ ਵਾਦ ਵਿਵਾਦ ਖੜਾ ਕਰਕੇ ਆਪਣੇ ਆਪ ਨੂੰ ਵਿਦਿਆ ਵਿੱਚ ਸਭ ਤੋਂ ਸ਼੍ਰੋਮਣੀ ਸੰਸਾਰ ਵਿੱਚ ਪ੍ਰਗਟ ਕਰਨ ਦਾ ਯਤਨ ਕਰਨਾ, ਉਸ ਸੰਬੰਧੀ ਹਜ਼ੂਰ ਨੇ ਇੱਕ ਤੁਕ ਵਿੱਚ ਹੀ ਉਸ ਬਹਿਸ ਮੁਬੈਸੇ ਦਾ, ਉਸ ਵਾਦ ਵਿਵਾਦ ਦਾ, ਉਸ ਹਉਮੈ ਵਿੱਚੋਂ ਸਿਰਜੇ ਹੋਏ ਝਗੜੇ ਦਾ ਇੱਕ ਤੁਕ ਵਿੱਚ ਹੀ ਫੈਸਲਾ ਕਰ ਦਿੱਤਾ। ਉਹ ਅੰਮ੍ਰਿਤ ਬੋਲ ਹੈ, ਨਾਨਕ ਲੇਖ ਹੈ ਇੱਕ ਗੱਲ, ਹੋਰ ਹਉਮੈ ਝਖਣਾ ਚਾਹ। ਸਿਰਫ ਇੱਕ ਪਰਮਾਤਮਾ ਦਾ ਨਾਮ ਹੀ ਲੇਖੇ ਵਿੱਚ ਹੈ, ਬਾਕੀ ਇਤਨਾ ਕੁਝ ਪੜ੍ਹਨ ਦੇ ਬਾਵਜੂਦ ਸੱਚ ਏਵੇ ਕਿ ਹਉਮੈ ਦੀ ਝੱਖ ਮਾਰਨੀ ਹੈ ਜੇ ਬੰਦਗੀ ਨਹੀਂ ਤਾਂ। ਉਸ ਤੋਂ ਬਾਅਦ ਦੂਜੇ ਵੀ ਸ਼ਲੋਕ ਵਿੱਚ ਸਤਿਗੁਰਾਂ ਨੇ ਇਸ ਪੌੜੀ ਨਾਲ ਦਰਜ ਦੂਜੇ ਸ਼ਲੋਕ 'ਚ ਜਿੱਥੇ ਪੜ੍ਹਾਈ ਦਾ ਜ਼ਿਕਰ ਕੀਤਾ, ਜੇਤਾ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇ ਤੁ ਲਵਿਆ ਦਾ ਜ਼ਿਕਰ ਕੀਤਾ, ਉਸ ਸ਼ਲੋਕ ਵਿੱਚ ਹਜ਼ੂਰ ਨੇ ਬਾਰਮੁਖੀ ਕਰਮ ਕਾਂਡ, ਹੱਠ ਵਾਲੇ ਕਰਮ, ਵਿਖਾਵੇ ਦੇ ਕਰਮ ਜਿਨ੍ਹਾਂ ਵਿੱਚ ਰਸ ਕੋਈ ਨਹੀਂ, ਜੋ ਫੋਕਟ ਕਰਮ ਨੇ, ਸਿਰਫ ਨਾਮ ਹੀ ਅੰਦਰ ਦੇ ਅੰਦੇਸੇ ਨੂੰ ਖਤਮ ਕਰ ਸਕਦਾ ਹੈ, ਇਸ ਸੰਬੰਧੀ ਆਪਾਂ ਵਿਚਾਰ ਸਰਵਣ ਕੀਤੇ। ਅੱਜ ਹਜ਼ੂਰ ਨੇ ਪੌੜੀ 'ਚ ਇੱਕ ਤਾਂ ਉਹਨਾਂ ਪ੍ਰਭੂ ਪਿਆਰੇ ਭਗਤਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਸਾਈਂ ਦੇ ਦਰ ਉੱਪਰ ਆਪਣੇ ਆਪ ਨੂੰ ਮੁਕੰਮਲ ਤੌਰ 'ਤੇ ਸਮਰਪਣ ਕਰਕੇ ਪਰਮੇਸ਼ਵਰ ਜੀ ਦੀ ਸਿਫਤ ਸਲਾਹ ਵਾਹਿਗੁਰੂ ਜੀ ਦੀ ਭਗਤੀ ਦੇ ਗੀਤ ਗਾਉਂਦੇ ਨੇ। ਦੂਸਰਾ, ਇਸ ਪੌੜੀ 'ਚ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜੋ ਅਪਾਗੇ ਬਖਸ਼ਿਸ਼ ਤੋਂ ਵਿਰਵੇ, ਬਖਸ਼ਿਸ਼ ਤੋਂ ਸਖਣੇ, ਬਖਸ਼ਿਸ਼ ਤੋਂ ਖਾਲੀ, ਕਰਮਾਂ ਦੇ ਖੇਣੇ, ਉਹਨਾਂ ਨੂੰ ਮਾਲਕ ਦੇ ਦਰ ਤੇ ਢੋਈ ਨਹੀਂ। ਉਹ ਤਾਂ ਸਿਰਫ ਦਿਨ ਰਾਤ ਅੰਦਰੂਨੀ ਤੌਰ ਤੇ ਮਾਨਸਿਕ ਖੰਡਾਓ ਵਿੱਚ ਹੀ ਭੱਜੇ ਫਿਰਦੇ ਨੇ। ਤੀਸਰਾ, ਇਸ ਪੌੜੀ ਵਿੱਚ ਗੁਰਦੇਵ ਦੀ ਅੱਤ ਦੀ ਨਿਮਰਤਾ, ਆਪਣੇ ਆਪ ਨੂੰ ਇੱਕ ਢਾਡੀ ਤੇ ਨੀਵਾਂ ਢਾਡੀ ਸ਼ਬਦ ਵਰਤਿਆ ਤੇ ਨਾਲ ਸ਼ਬਦ ਵਰਤਿਆ, ਬਾਕੀ ਸਭ ਉੱਚੇ ਨੇ, ਮੈਂ ਨੀਵਾਂ ਢਾਡੀ ਹਾਂ, ਸਿਫਤ ਕਰਨ ਵਾਲਾ ਮੈਂ, ਹੇ ਮੇਰੇ ਵਾਹਿਗੁਰੂ ਮੈਂ ਤੇਰੇ ਦਰ ਤੇ ਉਹਨਾਂ ਦੀ ਮੰਗ ਕਰਨ ਆਇਆ, ਉਹਨਾਂ ਦੀ ਸੰਗਤ ਮੰਗਣ ਆਇਆ ਜਿਹੜੇ ਸਾਈਂ ਤੇਰੇ ਦਰ ਤੇ ਤੈਨੂੰ ਦਿਨ ਰਾਤ ਧਿਆਉਂਦੇ ਨੇ। ਇਸ ਪੌੜੀ ਦੀਆਂ ਆਰੰਭਕ ਤੁਕਾਂ ਨੇ ਕਿ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਕਿਉਂਕਿ ਦਾਸ ਵਾਰ ਵਾਰ ਇਹ ਗੱਲ ਇਸ ਆਸਾ ਕੀ ਵਾਰ ਦੀ ਕਥਾ ਵਿੱਚ ਦੁਹਰਾ ਰਿਹਾ ਹੈ। ਮੇਰਾ ਮਕਸਦ ਵਿਦਵਤਾ ਜਾਂ ਬਹੁਤ ਜ਼ਿਆਦਾ ਪ੍ਰਮਾਣ ਉਦਾਹਰਣਾਂ ਦੇਣ ਦਾ ਨਹੀਂ, ਮੇਰਾ ਮਕਸਦ ਸਿਰਫ ਇੰਨਾ ਹੈ, ਜੋ ਰੋਜ਼ਾਨਾ ਬਾਣੀ ਦਾ ਕੀਰਤਨ ਹੁੰਦਾ, ਜਿੰਨੀ ਨੂੰ ਕੋ ਮਾਲਕ ਨੇ ਸੋਝੀ ਬਖਸ਼ੀ, ਉਹ ਸੰਗਤ ਨਾਲ ਅਰਥ ਵਿਚਾਰ ਸਾਂਝੇ ਕਰ ਸਕਾਂ। ਪਹਿਲਾਂ ਇਹ ਸ਼ਬਦ ਮੈਂ ਅਰਜ਼ ਕੀਤੀ, ਭਗਤ ਤੇਰੇ ਮਨ ਭਾਵਦੇ, ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਇਹਦਾ ਅਰਥ ਹੈ ਬਹੁਤ ਸਾਰੇ ਭਗਤ ਬਹੁ ਵਚਨ। ਇਹ ਵੀ ਸਾਨੂੰ ਪਤਾ ਹੈ ਕਿ ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਆਉਂਦੀ ਹੈ, ਉਹਦਾ ਅਰਥ ਹੈ ਪਰਮਾਤਮਾ ਦੀ ਭਗਤੀ। ਇੱਥੇ ਬਹੁ ਵਚਨ ਭਗਤ ਲਫ਼ਜ਼ ਹੈ ਕਿ ਭਗਤ ਤੇਰੇ, ਇਹਦਾ ਪਾਠ ਕਈ ਸੱਜਣ ਅਕਸਰ ਤੇਰੇ ਕਰ ਦਿੰਦੇ ਨੇ, ਇੱਕ ਲਾਂਕ ਨਹੀਂ, ਪਾਠ ਹੈ ਤੇਰੇ, ਭਗਤ ਤੇਰੇ ਮਨ ਭਾਵਦੇ, ਇਹਦਾ ਅਰਥ ਹੈ ਪ੍ਰਭੂ ਉਹ ਭਗਤ ਜਨ ਤੇਰੇ ਮਨ ਨੂੰ ਭਾਵਦੇ ਦਾ ਅਰਥ ਹੈ ਚੰਗੇ ਲੱਗਦੇ ਨੇ, ਤੈਨੂੰ ਬੜੇ ਪਿਆਰੇ ਲੱਗਦੇ ਨੇ, ਕੌਣ ਦਰ, ਤੇਰੇ ਦਰ ਉੱਤੇ ਸੋਹਨ ਸੋਭਦੇ ਨੇ, ਕੌਣ ਕੀਰਤ ਗਾਉਂਦੇ, ਜਿਹੜੇ ਪ੍ਰਭੂ ਤੇਰੇ ਦਰ ਦੇ ਉੱਪਰ ਤੇਰੀ ਕੀਰਤੀ ਕਰਦੇ ਨੇ, ਤੇਰੇ ਦਰ ਦੇ ਉੱਪਰ ਤੇਰੀ ਸਿਫਤ ਕਰਦੇ ਨੇ। ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਐਸੇ ਭਗਤ ਤੇਰੇ ਦਰ ਦੇ ਉੱਪਰ ਸੁਭਾਏ ਮਾਨ ਨੇ, ਉਹ ਸ਼ੋਭਨੀਕ ਨੇ, ਸੱਚ ਇਹ ਵੇ ਕਿ ਉਹ ਤੇਰੇ ਮਨ ਨੂੰ ਅਤ ਦੇ ਪਿਆਰੇ ਲੱਗਦੇ। ਲਫ਼ਜ਼ ਆਇਆ ਹੈ ਭਗਤ, ਉਂਝ ਸਿਆਣੇ ਸੁਗੜ ਵਿਦਵਾਨ ਕਹਿੰਦੇ ਨੇ ਕਿ ਭਗਤ ਲਫ਼ਜ਼ ਸੰਸਕ੍ਰਿਤ ਦੀ ਭਜ ਧਾਤੂ ਤੋਂ ਪੈਦਾ ਹੋਇਆ, ਇਹਦਾ ਅਰਥ ਸੇਵਣਾ, ਆਰਾਧਨਾ ਜਾਂ ਪੂਜਾ ਸਮਰਪਣ। ਉਂਝ ਜੇ ਇਸ ਨੂੰ ਭਗਤ ਲਫ਼ਜ਼ ਨੂੰ ਅੱਖਰਗਤ, ਕੁਛ ਵਿਦਵਾਨਾਂ ਨੇ ਇਹਦੇ ਅਰਥ ਕੀਤੇ, ਅੱਖਰਗਤ ਮੰਨ ਲਓ ਜਿਵੇਂ ਤਿੰਨ ਅੱਖਰਾਂ ਦਾ ਜੋੜ ਹੈ ਲਫ਼ਜ਼ ਭਗਤ, ਭੱਬਾ, ਗੱਗਾ ਤੇ ਤੱਤਾ। ਇੱਕ ਸੂੜ ਵਿਦਵਾਨ ਨੇ ਅੱਖਰਗਤ ਅਰਥ ਕਰਦਿਆਂ ਇਹ ਸ਼ਬਦ ਕਹਿ ਕਿ ਭੱਬੇ ਦਾ ਅਰਥ ਜਿਸ ਦੇ ਕੋਲ ਪ੍ਰੇਮਾ ਭਗਤੀ ਹੈ, ਇਉਂ ਕਹਿ ਲਓ ਭੱਬੇ ਦਾ ਅਰਥ ਜਿਸ ਕੋਲ ਪਰਮਾਤਮਾ ਦੀ ਭਗਤ ਹੈ। ਦੂਸਰਾ ਗੱਗਾ, ਉਹਦਾ ਅਰਥ ਕੀਤਾ ਕਿ ਜਿਸ ਵਿੱਚੋਂ ਭਗਤੀ ਕਰਕੇ ਅਨੁਭਵੀ ਗਿਆਨ ਪੈਦਾ ਹੋਇਆ ਹੈ। ਇਹ ਸੱਚ ਹੈ ਕਿ ਬੋਧਕ ਗਿਆਨ ਵਿੱਚ ਤੇ ਅਨੁਭਵੀ ਗਿਆਨ ਵਿੱਚ ਬੜਾ ਫਰਕ ਹੈ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹਾਂ, ਕਬੀਰ ਸਾਹਿਬ ਦਾ ਇੱਕ ਬੋਲ ਹੈ, ਜੇ ਦੇਖੋ ਕਬੀਰ ਸਾਹਿਬ ਕੋਈ ਵੇਦ, ਸ਼ਾਸਤਰ, ਸਿਮਰਤੀਆਂ, ਪੁਰਾਣ ਆਦਿਕ, ਉਹਨਾਂ ਦਾ ਕੋਈ ਪਠਨ ਪਾਠਨ ਨਹੀਂ ਉਹ ਕਰਦੇ, ਪਰ ਜਦੋਂ ਕਿਸੇ ਵੇਦ ਪਾਠੀ ਦੇ ਸਾਹਮਣੇ, ਕਿਸੇ ਮਹਾਨ ਪੰਡਿਤ ਦੇ ਸਾਹਮਣੇ ਜਾਂ ਮਹਾਨ ਵਿਦਵਾਨ ਸਾਹਮਣੇ ਉਹ ਗੱਲ ਕਰਦੇ ਨੇ, ਤੇ ਉਹਨਾਂ ਦੀ ਮੈਨੂੰ ਉਹ ਰਚਨਾ ਵਿੱਚੋਂ ਦੋ ਤੁਕਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਉਹਨਾਂ ਦੇ ਆਪਣੇ ਗਿਆਨ ਬਾਰੇ। ਉਹ ਬਚਨ ਨੇ ਕਿ ਤੂੰ ਬਾਹਮਣ ਮੈਂ ਕਾਸ਼ੀਕ ਜੁਲ ਹਾਂ, ਤੂੰ ਉੱਚੀ ਕੁਲ ਦਾ ਬ੍ਰਾਹਮਣ ਹੈ, ਮੈਂ ਕਾਸ਼ੀ ਵਿੱਚ ਰਹਿਣ ਵਾਲਾ ਇੱਕ ਸਾਧਾ ਜਿਹਾ ਜੁਲਾਹਾ ਹਾਂ। ਬੂਝੋ ਮੋਰ ਗਿਆਨਾ, ਤੇਰੇ ਕੋਲ ਵੇਦ ਹੈ, ਗੈਤਰੀ ਮੰਤਰ ਹੈ, ਪਰ ਆ ਕੱਪੜੇ ਬੁਣ ਵਾਲੇ ਭਗਤ ਦੇ ਅੰਦਰ ਦੇ ਗਿਆਨ ਨੂੰ ਵੀ ਸਮਝ। ਤੂੰ ਬਾਹਮਣ ਮੈਂ ਕਾਸ਼ੀਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਤੂੰ ਤਾਂ ਮੰਗਣਾ ਪਿਆਖੈ ਰਾਜਿਆਂ ਦੇ ਦਰ ਤੇ ਖਲੋ ਕੇ ਤੁਮ ਤੋ ਜਾਚੋ ਭੂਪਤ ਰਾਜੇ ਹਰਸ਼ੋਂ ਮੋਰ ਧਿਆਨਾ ਤੂੰ ਇੰਨਾ ਕੁਝ ਪੜ੍ਹ ਕੇ ਵੀ ਇਸ ਅਨੁਭਵ ਚ ਨਹੀਂ ਜੀਂਦਾ ਕਿ ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਹੈ ਤੂੰ ਗ੍ਰੰਥ ਵਿੱਚੋਂ ਪੜ੍ਹ ਕੇ ਗਿਆਨ ਦੇਨੈ ਕਿ ਸਭ ਕਾ ਰਾਜ਼ਿਕ ਸਭ ਕਾ ਪਾਲਕ ਸਭ ਕੀ ਪਾਲਣਾ ਕਰਨੇ ਵਾਲਾ ਸਿਰਫ ਇੱਕ ਭਗਵਾਨ ਹੈ ਪਰ ਤੂੰ ਉਸ ਅਨੁਭਵ ਚ ਕਿਉਂ ਨਹੀਂ ਉਤਰਦਾ ਕਿ ਪਰਮਾਤਮਾ ਤੇਰੀ ਵੀ ਪ੍ਰਤਪਾਲਣਾ ਕਰੇਗਾ ਪਰ ਤੇਰਾ ਗਿਆਨ ਤਾਂ ਤੂੰ ਰਾਜੇ ਮਹਾਰਾਜੇ ਵਜ਼ੀਰਾਂ ਅਮੀਰਾਂ ਦਾ ਮੁਥਾਜ ਬਣਿਆ ਹੈ। ਮੈਂ ਅਰਜ਼ ਕਰਾਂਗਾ ਦੇਖੋ ਇਹ ਇੱਕ ਉਹ ਗਿਆਨ ਹੈ ਜਿਹੜੀ ਅੰਦਰ ਦੀ ਅਵਸਥਾ। ਕਬੀਰ ਸਾਹਿਬ ਨੇ ਵੈਸੇ ਇਸ ਭਗਤ ਵਿੱਚੋਂ ਉਪਜੇ ਗਿਆਨ ਦਾ ਜ਼ਿਕਰ ਵੀ ਆਪਣੀ ਰਚਨਾ ਚ ਕੀਤਾ ਕਿ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਖੈਰ ਮੈਂ ਬੇਨਤੀ ਕਰਾਂਗਾ ਭਗਤ ਲਫ਼ਜ਼ ਦੇ ਅੱਖਰਗਤ ਅਰਥ ਕਰਦਿਆਂ ਉਹ ਸੁਗੜ ਵਿਦਵਾਨ ਨੇ ਕੀਤੇ ਨੇ ਭੱਬੇ ਦਾ ਅਰਥ ਜਿਹਦੇ ਕੋਲ ਪ੍ਰਭੂ ਦੀ ਭਗਤੀ ਹੈ ਇਉਂ ਕਹਿ ਲਈਏ ਜਿਹੜਾ ਭਗਤੀ ਕਰਦਾ ਹੈ। ਗੱਗੇ ਦਾ ਅਰਥ ਕੀਤਾ ਸ਼ਬਦ ਬਣਾਇਆ ਕਿ ਜਿਹਦੇ ਕੋਲ ਭਗਤੀ ਵਿੱਚੋਂ ਉਪਜਿਆ ਹੋਇਆ ਅਨੁਭਵੀ ਗਿਆਨ ਹੈ। ਤੀਸਰਾ ਅੱਖਰ ਹੈ ਭਗਤ ਦਾ ਤੱਤਾ ਕੇਵਲ ਗਿਆਨ ਨਹੀਂ ਜਿਸ ਕੋਲ ਤਿਆਗ ਕਰਨ ਦੀ ਬੜੀ ਵੱਡੀ ਸਮਰੱਥਾ ਹੈ। ਇਹਦਾ ਮਤਲਬ ਕਿ ਭਗਤ ਲਫ਼ਜ਼ ਦੇ ਅਰਥ ਕੀਤੇ ਗਏ ਭਗਤੀ ਗਿਆਨ ਤੇ ਤਿਆਗ। ਚਲੋ ਇਹ ਵਿਦਵਾਨਾਂ ਨੇ ਅੱਖਰਗਤ ਸ਼ਬਦ ਬਣਾ ਦਿੱਤੇ ਪਰ ਜਦੋਂ ਅਸੀਂ ਗੀਤਾ ਵਿੱਚ ਦੇਖਦੇ ਹਾਂ ਕਿ ਭਗਤ ਕੌਣ ਹੈ ਭਗਤ ਕਿੰਨੇ ਪ੍ਰਕਾਰ ਦੇ ਨੇ ਤੇ ਉੱਥੇ ਸਾਨੂੰ ਪੜ੍ਹਨ ਨੂੰ ਮਿਲਦਾ ਹੈ ਉੱਥੇ ਭਗਤਾਂ ਦੇ ਚਾਰ ਦਰਜੇ ਨੇ। ਉਹ ਮੈਂ ਸਿਰਫ ਇਸ ਕਰਕੇ ਬੇਨਤੀ ਕਰ ਲੱਗਾ ਕਿ ਗੁਰਮਤ ਵਿੱਚ ਸ਼ਬਦ ਗੁਰਬਾਣੀ ਵਿੱਚ ਭਗਤ ਦੀ ਕੀ ਪਰਿਭਾਸ਼ਾ ਹੈ ਭਗਤ ਦੀ ਕੀ ਥਾਂ ਹੈ ਕਿਉਂਕਿ ਮੈਂ ਜ਼ਿਆਦਾ ਸਮਾਂ ਇਸ ਲਫ਼ਜ਼ 'ਤੇ ਲਾਉਣਾ ਚਾਹੁੰਦਾ ਕਿ ਭਗਤ ਤੇਰਾ ਮਨ ਭਾਉਂਦੇ। ਗੀਤਾ ਵਿੱਚ ਅਰਥਾ ਅਰਥੀ ਭਗਤ ਆਰਤ ਭਗਤ ਜਗਿਆਸੂ ਭਗਤ ਤੇ ਗਿਆਨੀ ਭਗਤ ਚਾਰ ਤਰ੍ਹਾਂ ਦੇ ਭਗਤਾਂ ਦਾ ਜ਼ਿਕਰ ਹੈ। ਚਲੋ ਫਿਰ ਮੈਂ ਦੁਹਰਾ ਦੇਣਾ ਕਿ ਆਰਤ ਭਗਤ ਇੱਕ ਅਰਥਾ ਅਰਥੀ ਦੋ ਜਗਿਆਸੂ ਤਿੰਨ ਤੇ ਗਿਆਨੀ ਜਿਹੜਾ ਉਹ ਚਾਰ। ਇਹਦੇ ਅਰਥ ਵੀ ਕੀਤੇ ਗਏ ਸੂਝਵਾਨ ਸੱਜਣਾ ਵੱਲੋਂ। ਆਰਤ ਦਾ ਅਰਥ ਹੁੰਦਾ ਦੁਖਿਆਰਾ ਆਰਤ ਦਾ ਅਰਥ ਆਜ਼ਿਜ਼ ਵੀ ਹੁੰਦਾ। ਆਰਤ ਭਗਤ ਦਾ ਅਰਥ ਹੈ ਕਿ ਇਨਸਾਨ ਭਗਤੀ ਸਿਮਰਨ ਸ਼ੌਕ ਨਾਲ ਨਹੀਂ ਕਰਦਾ। ਮੰਨ ਲਓ ਉਹਦੇ ਪਰਿਵਾਰ ਵਿੱਚ ਕੋਈ ਕਲਹ ਕਲੇਸ਼ ਆ ਗਿਆ ਉਹਦੇ ਸਰੀਰ ਨੂੰ ਕੋਈ ਰੋਗ ਲੱਗ ਗਿਆ ਜਾਂ ਦੁਨੀਆਂ ਦਾ ਕੋਈ ਦੁੱਖ ਮੁਸੀਬਤ ਭੀੜਾ ਉਹਦੇ 'ਤੇ ਆ ਗਈ ਉਸ ਵਕਤ ਫਿਰ ਉਹ ਪ੍ਰਭੂ ਦੀ ਸ਼ਰਨ ਵੀ ਜਾਂਦਾ ਹੈ। ਉਹ ਜਦੋਂ ਸਾਰੇ ਪਾਸੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਫਿਰ ਉਹ ਦੁਖੀ ਹੋਇਆ ਬੰਦਾ ਆਪਣੇ ਦੁੱਖ ਦੀ ਪੀੜਾ ਨੂੰ ਖਤਮ ਕਰ ਲਈ ਫਿਰ ਦੁੱਖ ਹਰਤਾ ਪ੍ਰਭੂ ਦੀ ਸ਼ਰਨ ਵੀ ਜਾਂਦਾ ਹੈ। ਗੀਤਾ ਮੁਤਾਬਕ ਉਹ ਆਰਤ ਭਗਤ ਹੈ ਜੋ ਆਪਣੇ ਦੁੱਖ ਨੂੰ ਲੋੜ ਨੂੰ ਲੈ ਕੇ ਪਰਮਾਤਮਾ ਦੀ ਪ੍ਰਭੂ ਦੀ ਭਗਤੀ ਕਰਦਾ। ਦੂਸਰਾ ਹੈ ਅਰਥਾ ਅਰਥੀ ਭਗਤ। ਇਹ ਉਹ ਭਗਤ ਹੈ ਮੰਨ ਲਓ ਕਿਸੇ ਇਨਸਾਨ ਦਾ ਰੋਜ਼ੀ ਰਿਜ਼ਕ ਜਾਂ ਕਾਰੋਬਾਰ ਨਹੀਂ ਚੱਲਦਾ ਉਹਨੂੰ ਦੱਸ ਦਿੱਤਾ ਗਿਆ ਫਲਾਂ ਫਲਾਂ ਬੰਦਾ ਉਹਨੇ ਭਗਤੀ ਕੀਤੀ ਉਹਦਾ ਕੰਮ ਬਹੁਤ ਚੱਲ ਗਿਆ ਉਹਨੇ ਪ੍ਰਭੂ ਦੀ ਯਾਦ 'ਚ ਬੈਠਾ ਉਹਦੇ ਕੰਮ ਸਾਰੇ ਰਾਸ ਆ ਗਏ ਫਿਰ ਉਹ ਪਰਮਾਤਮਾ ਦੀ ਭਗਤੀ ਕਰਨ ਲੱਗਦਾ ਹੈ ਪਰ ਪ੍ਰਭੂ ਨੂੰ ਪਾਉਣ ਲਈ ਨਹੀਂ। ਅਰਥਾ ਅਰਥੀ ਦਾ ਅਰਥ ਧਨ ਦੌਲਤ ਵਪਾਰ ਕਾਰੋਬਾਰ ਫਸਲ ਦੇ ਲਈ ਉਹ ਪਰਮਾਤਮਾ ਦੀ ਭਗਤੀ ਕਰਦਾ। ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ ਸੀ ਜੇ ਅੱਜ ਧਰਮ ਅਸਥਾਨਾਂ 'ਤੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਗੁਰਦੁਆਰਾ ਮੰਦਰ ਮਸਜਿਦ ਚਰਚ ਜਿੰਨੇ ਵੀ ਧਾਰਮਿਕ ਅਸਥਾਨ ਨੇ ਮੇਰਾ ਖਿਆਲ ਉਹਦੇ ਵਿੱਚੋਂ 100 ਵਿੱਚੋਂ 99.9 ਬੰਦੇ ਤੁਹਾਨੂੰ ਉਹ ਮਿਲਣਗੇ ਜਿਹੜੇ ਸਿਰਫ ਪਰਮਾਤਮਾ ਦੇ ਕੋਲੋਂ ਧਨ ਦੌਲਤ ਮੰਗਣ ਵਾਸਤੇ ਜਾਂਦੇ ਨੇ ਸਿਰਫ ਉਹ ਦੌਲਤ ਮੰਗਣ ਵਾਸਤੇ ਹੀ ਪਰਮਾਤਮਾ ਦੇ ਦਰ ਤੇ ਭਗਤੀ ਕਰਦੇ। ਮਹਾਰਾਜ ਜੀ ਨੇ ਕਿਹਾ ਉਹ ਅਰਥਾ ਅਰਥੀ ਭਗਤ। ਗੀਤਾ ਨੇ ਕਿਹਾ ਚਲੋ ਆਰਤ ਭਗਤ ਅਰਥਾ ਅਰਥੀ ਭਗਤ ਉਸ ਤੋਂ ਬਾਅਦ ਹੈ ਜਗਿਆਸੂ ਭਗਤ ਜਿਹਦੇ ਅੰਦਰ ਇਹ ਜਗਿਆਸਾ ਹੈ ਸੰਸਾਰ ਬੰਧਨ ਹੈ ਸੰਸਾਰ ਜਨਮ ਮਰਨ ਦੁਖਦਾਈ ਹੈ ਮੈਂ ਇਹਨਾਂ ਬੰਧਨਾਂ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ। ऐसे भगतां बारे एक जिज्ञासा पैदा जिन्ना च हो गई, पर उन्हां अंदर भी यह चाह नहीं मैं प्रभु विच अभेद होना है। वह है गीता मुताबक जिज्ञासु भगत। चौथा भगत है ज्ञानी भगत, जिदे अंदर आत्म तत् की पहचान की लोचा है, जिहड़ा अपने आप नूं पहचानना चाहुंदा है। खैर उत्थे चार तरह के भगत दसे गए, पर गुरमत विच जदों असीं पढ़ने हाँ तो इत्थे भगत की जिहड़ी परिभाषा डेफिनेशन लक्षण गुरु ग्रंथ साहिब दसे गए वह गीता तो कुछ हट के ने। तो मेरा ख्याल सानू गुरबाणी के विषय से मैं इस करके ये जिक्र कर दिता, क्योंकि कई बार कथा च करदे हां भगतां दे दर्जा बदर्जा जिक्र किया जाता है, पर गुरबाणी ने गुरमत ने जिहड़ी भगत की परिभाषा दित्ती, भगत दे लक्षण दिते, वह गुरु ग्रंथ साहिब की बाणी विच सब तो पहला बाबा फरीद साहब जी उन्होंने अपनी रचना विच ये दस्या है, जिन्हां दा मुकम्मल नाम है फरीदुद्दीन मसूद शकरगंज। उन्होंने अपनी रचना च शलोकां च परमात्मा दा भगत जो है उहदे बारमुखी तीन कर्म देख के, हालांकि भगत दे अंदर दे गुणां दा कोई अंत नहीं पा सकदा, पर तीन गुण देख के उन्होंने कहा परमात्मा दा भगत ऐसा हुंदा है। पहला उसका गुण यह वे कि परमात्मा दे भगत को अकल, सियाणप, अनुभव दा रूहानियत दे खजाने दा भंडारा है, पर इन्ना कुछ होने दे बावजूद परमात्मा दा भगत परमेश्वर दा प्यारा सच ए वे प्रभु दे सामने अपनी निम्रता दी जिंदगी बतीत करदिआं अपने आप नूं इयाणा ही समझदा है। ज्ञान उस कोल बड़ा है पर अपने आप नूं इयाणा जानदा है। दूसरा, बाबा फरीद साहब ने अपनी रचना च भगत का जिक्र करदिआं कहा कि उस कोल ताकत भी बहुत है, शक्ति बड़ी, बड़ा तान है उहदे कोल, पर सब कुछ अपने तन उत्ते पिंडे उत्ते जर जांदा है, पर ताकत होने के बावजूद ताकत का प्रगटावा नहीं करता। तीसरा भगत का गुण है कि उहदे अंदर वंडन की बिरती, उहदे अंदर पकड़ नहीं। यह मैं फिर बेनती दोबारा करांगा, इहदा थोड़ा जा खुलासा कर ले। उस कोल थोड़ी तो थोड़ी भी वस्तु होवे उहदे उत्ते अपना कब्जा करन दी थां सच इह वे कि वह प्रभु प्यारे भगत जन संत जन उन्हां दी सेवा विच उहनूं वंड दिंदा है। इउं कह लवो कि गुरबाणी विच भगत दे जीवन दी परिभाषा है, केवल भगत अखर नूं कोई थां नहीं इन्नी जे जीवन नहीं तां, क्योंकि गुरबाणी विच जिन्ने भी पवित्र शब्द वरते ने, मैं अर्ज करां हर शब्द दे पिछे जीवन है। पर खेद इस गल दा है अज गुरबाणी दे शब्दां नूं वरत्या लिया जांदा है, पर उहदे पिछला जिहड़ा जीवन है उहदे तों कई वारी जिस शरीर लई उह शब्द वरत्या जांदा है रूहानियत दा, उह उहदे तों विरवा हुंदा उहनां गुणां तों। जिवें दास ने इक वार अर्ज कीती सी, संत लफ्ज़ अज बड़ा प्रचलित है, हर कोई अपने आप नूं संत, ते खास करके साडे सिख धर्म च इक प्रोफेसर शब्द ते दूजा संत शब्द पूरे शिखरां ते टकराओ विच ने। मैं बेनती करांगा गुरबाणी विच जे देखो ते संत लिबास दा नाम नहीं, संत किसे संपर्दा नाल जुड़े हुए इंसान दा नाम नहीं। संत लफ्ज़ ए तां इक जीवन है, ਉਹ ਪਵਿੱਤਰ ਜੀਵਨ ਜਿਹਦਾ ਇੱਕ ਸ਼ਬਦ ਕਹਿ ਨਾਲ ਪਰਮਾਤਮਾ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਵੀ ਬਖਸ਼ ਦੇ। ਫਿਰ ਬੇਨਤੀ ਸੁਣੋ, ਸੰਤ ਉਹ ਜਿਹਦੇ ਇੱਕ ਲਫ਼ਜ਼ ਨਾਲ ਕਰੋੜਾਂ ਪਾਪੀ ਛੁੱਟ ਜਾਣ, ਉਹਨੂੰ ਸੰਤ ਕਿਵੇਂ ਕਹਿ ਦਿਆਂਗੇ ਜਿਹੜਾ ਸੰਤ ਲਫ਼ਜ਼ ਦੇ ਥੱਲੇ ਕਰੋੜਾਂ ਪਾਪ ਕਰਦਾ ਹੋਵੇ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਦੇ ਕੋਲ ਇੰਨੀ ਸਮਰੱਥਾ ਹੈ ਕੋਟ ਕੋਟ ਅੱਗ ਕਾਟਣ ਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ। ਸੰਤ ਉਹ ਜਿਨ੍ਹੇ ਮਾਇਆ ਨੂੰ ਛਾਲਿਆ ਹੈ, ਪਰ ਅਫਸੋਸ ਜਿਨ੍ਹਾਂ ਨੂੰ ਮਾਇਆ ਛਲ ਕੇ ਲੈ ਜਾਓ ਉਹਦੇ ਲਈ ਲਫ਼ਜ਼ ਸੰਤ ਕਿਵੇਂ ਹੈ। ਮੈਂ ਬੇਨਤੀ ਕਰਾਂਗਾ ਇਸੇ ਤਰ੍ਹਾਂ ਬ੍ਰਹਮ ਗਿਆਨੀ ਲਫ਼ਜ਼ ਹੈ ਅਸੀਂ ਵਰਤਨੇ ਹਾਂ, ਪਰ ਬ੍ਰਹਮ ਗਿਆਨੀ ਲਫ਼ਜ਼ ਜਿਸ ਨੂੰ ਪਰਮਾਤਮਾ ਨੇ ਇਹ ਤਿੰਨ ਬਖਸ਼ਾਂ ਦੇ ਦਿੱਤੀਆਂ, ਜਿਹਦੇ ਮੁੱਖ ਵਿੱਚ ਨਾਮ, ਜਿਹਦੇ ਮਨ ਵਿੱਚ ਪ੍ਰਭੂ ਦਾ ਵਿਸ਼ਰਾਮ, ਤੇ ਜਿਹਦੇ ਨੇਤਰਾਂ ਵਿੱਚ ਕੇਵਲ ਪਰਮਾਤਮਾ ਨੇ ਸਮ ਦ੍ਰਿਸ਼ਟੀ ਆਪਣੀ ਝਲਕ ਦਿੱਤੀ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਖੈਰ ਮੈਂ ਆਪਣੇ ਵਿਸ਼ੇ ਵਿੱਚ ਰਹਾ, ਭਗਤ ਕੌਣ ਹੈ? ਮਰਜ਼ ਕੀਤੀ, ਸਭ ਤੋਂ ਪਹਿਲਾਂ ਭਗਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਨੇ ਦਿੱਤੀ, ਕਿਉਂਕਿ ਅਸੀਂ ਇਸ ਤੁਕ ਦੇ ਅਰਥ ਕਰ ਰਹੇ ਹਾਂ, ਭਗਤ ਤੇਰਾ ਮਨ ਭਾਵਦੇ। ਹਜ਼ੂਰ ਨੇ ਫਰਮਾਇਆ, ਮਤ ਖੁੰਦੀ ਹੋਏ ਇਆਣਾ, ਭਗਤ ਵੋ ਹੈ ਜਿਸ ਨੂੰ ਪਰਮਾਤਮਾ ਨੇ ਅੰਦਰ ਦੀ ਬਹੁਤ ਉੱਚੀ ਮਤ ਦਿੱਤੀ ਹੈ। ਮਤ ਹੋਣ ਦੇ ਬਾਵਜੂਦ ਉਹ ਇਆਣੇ ਦਾ ਅਰਥ ਇਹ ਨਹੀਂ ਕਿ ਉਹਨੂੰ ਸਮਝ ਕੋਈ ਨਹੀਂ, ਉਹ ਨਿਮਰਤਾ ਵਿੱਚ। ਇੱਥੇ ਮੈਂ ਬੇਨਤੀ ਕਰਾਂਗਾ, ਇਆਣੇ ਦਾ ਅਰਥ ਬੱਚਾ, ਉਹਦੇ ਬੜੇ ਗੁਣ ਨੇ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਦੋਂ ਕਰਦੇ ਹੋ, ਬਹੁ ਹਿੱਸੇ ਵਿੱਚ ਪ੍ਰਭੂ ਦੇ, ਵਾਹਿਗੁਰੂ ਦੇ, ਪਰਮਾਤਮਾ ਦੇ ਸਨਮੁਖ ਖਲੋ ਕੇ ਇੱਕ ਬੱਚਾ ਬਣ ਕੇ ਅਰਦਾਸ ਕੀਤੀ ਗਈ। ਜਿਵੇਂ ਅਸੀਂ ਅਰਦਾਸ ਵਿੱਚ ਵੀ ਕਹਿੰਦੇ, ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ। ਗੁਰੂ ਅਰਜੁਨ ਦੇਵ ਜੀ ਨੇ ਲਫ਼ਜ਼ ਬਾਰਿਕ ਵਰਤਿਆ, ਬੱਚਾ, ਜਿਵੇਂ ਕਬੀਰ ਸਾਹਿਬ ਦੇ ਬੋਲ ਨੇ, ਰਾਮਈਆ ਹਉ ਬਾਰਿਕ ਤੇਰਾ, ਮੈਂ ਤੇਰਾ ਬੱਚਾ ਹਾਂ। ਜਿਵੇਂ ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ, ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਆਪਣੇ ਆਪ ਨੂੰ ਬੱਚਾ ਕਿਹਾ। ਇਹ ਇਆਣੇ ਦਾ ਅਰਥ ਇਹ ਨਹੀਂ ਕਿ ਉਹਨੂੰ ਸਮਝ ਕੋਈ ਨਹੀਂ, ਇੱਥੇ ਅਸੀਂ ਇਆਣੇ ਦਾ ਅਰਥ ਇਉਂ ਲਾਂਗੇ, ਬੱਚੇ ਅੰਦਰ ਕਪਟ ਕੋਈ ਨਹੀਂ, ਉਹਨੇ ਕਪਟ ਹੈ। ਬੱਚੇ ਅੰਦਰ ਛਲ ਫਰੇਬ ਧੋਖਾ ਕੋਈ ਨਹੀਂ, ਉਹ ਨਿਰਛਲ ਹੈ। ਬੱਚੇ ਅੰਦਰ ਮੈਲ ਕੋਈ ਨਹੀਂ, ਉਹ ਨਿਰਮਲ ਹੈ। ਬੱਚਾ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹ ਨਿਰਵੈਰ ਹੈ। ਇੱਥੇ ਮਤ ਹੁੰਦੀ ਹੋਏ ਇਆਣਾ, ਭਗਤ ਦਾ ਪਹਿਲਾ ਲਕਸ਼ਣ ਏਵੇ, ਉਹ ਮੈਲ ਤੋਂ ਰਹਿਤ ਹੈ ਬੱਚੇ ਦੀ ਤਰ੍ਹਾਂ। ਸੱਚ ਏਵੇ ਕਿ ਉਹਦੇ ਅੰਦਰ ਕਪਟ ਕੋਈ ਨਹੀਂ, ਨਿਹ ਕਪਟ ਹੈ। ਉਹਦੇ ਅੰਦਰ ਛਲ ਫਰੇਬ ਕੋਈ ਨਹੀਂ, ਉਹ ਨਿਰਛਲ ਹੈ। ਇੱਥੇ ਪਹਿਲਾ ਬਚਨ ਕਿਹਾ ਮਤ ਖੁੰਦੀ ਹੋਏ ਇਆਣਾ, ਦੂਸਰਾ ਭਗਤ ਦਾ ਲਕਸ਼ਣ ਹੈ ਕਿ ਤਾਣ ਖੁੰਦੈ ਹੋਏ ਨਿਤਾਣਾ, ਉਸ ਕੋਲ ਤਾਕਤ ਹੈ ਪਰ ਬਿਲਕੁਲ ਨਿਤਾਣਾ ਬਣ ਕੇ ਨਿਮਰਤਾ ਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਤੀਸਰਾ ਲਕਸ਼ਣ ਅਣ ਹੁੰਦਾ ਆਪ ਵੰਡਾਏ। ਅਣ ਹੁੰਦਾ ਦਾ ਅਰਥ ਕਿ ਜਿਸ ਕੋਲ ਕੁਛ ਦੇਣ ਨੂੰ ਨਹੀਂ, ਪਰ ਉਹ ਕੁਛ ਨਾ ਹੁੰਦਿਆਂ ਹੋਇਆਂ ਵੀ ਥੋੜੇ ਤੋਂ ਥੋੜੀ ਚੀਜ਼ ਉਹਦੇ ਕੋਲ ਹੋਵੇ, ਉਹ ਵੀ ਵੰਡ ਕੇ ਦੇ ਦਿੰਦਾ ਹੈ। ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ ਸੀ ਕਿ ਜਦੋਂ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਿੱਧ ਮਿਲਦੇ ਨੇ, ਉਹ ਹਜ਼ੂਰ ਨੂੰ ਉਹਨਾਂ ਦੇ ਸਿਧਾਂਤ ਬਾਰੇ, ਉਹਨਾਂ ਦੀ ਸਿੱਖਿਆ ਬਾਰੇ ਪੁੱਛਦੇ ਨੇ, ਤੇ ਗੁਰੂ ਨਾਨਕ ਸਾਹਿਬ ਤਿੰਨ ਗੱਲਾਂ ਤੇ ਜ਼ੋਰ ਦਿੰਦੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਲਫ਼ਜ਼ ਨੇ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਿੱਧਾਂ ਨੇ ਇੱਕ ਤਰਕ ਕਰ ਦਿੱਤਾ, ਕਹਿੰਦੇ ਕਿਰਤ ਤਾਂ ਚਲੋ ਠੀਕ ਹੈ, ਕੰਮ ਕਰਨਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਨੇ ਇਸ ਗੱਲ ਦਾ ਰੱਜ ਕੇ ਵਿਰੋਧ ਕੀਤਾ, ਦਵੈਸ਼ ਵਿੱਚ ਵਿਰੋਧ ਨਹੀਂ, ਇਸ ਗੱਲ ਤੋਂ ਵਰਜਿਆ ਕਿ ਤੁਸੀਂ ਇੱਕ ਪਾਸੇ ਗ੍ਰਿਸ਼ਤੀਆਂ ਦੀ ਨਿੰਦਿਆ ਕਰਦੇ ਹੋ, ਜਿਨ੍ਹਾਂ ਦੀ ਨਿੰਦਿਆ ਕਰਦੇ ਹੋ ਉਹਨਾਂ ਦੀ ਰੋਟੀ ਖਾ ਰਹੇ ਹੋ। ਸਾਹਿਬ ਦੇ ਬੋਲ ਵੀ ਨੇ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ, ਕੋਏ ਅਤੀਤ ਗ੍ਰਿਸ਼ਤ ਤਜ, ਫਿਰ ਉਹਨੂੰ ਕਹਿ ਘਰ ਮੰਗਣ ਜਾਈ। ਜਿਨ੍ਹਾਂ ਨੂੰ ਤੁਸੀਂ ਚਿੱਕੜ ਕਹਿ ਰਹੇ ਹੋ, ਉਹਨਾਂ ਦੇ ਘਰ ਅੱਗੇ ਚਿੱਪੀਆਂ ਖੱਪਰ ਖੜੇ ਕਰਕੇ ਖਲੋ ਕੇ ਤੁਸੀਂ ਮੰਗ ਰਹੇ ਹੋ। ਉੱਥੇ ਉਹਨਾਂ ਕਿਹਾ ਚਲੋ ਕਿਰਤ ਠੀਕ ਹੈ, ਨਾਮ ਜਪਣਾ ਅਸੀਂ ਸਹਿਮਤ ਹਾਂ, ਪਰ ਵੰਡ ਕੇ ਛਕਣਾ ਇਹ ਕਿਵੇਂ ਹੋ ਸਕਦਾ? ਮੈਂ ਬੇਨਤੀ ਤਾਂ ਕੀਤੀ, ਭਗਤ ਕੌਣ ਹੈ? ਉਹਨਾਂ ਨੇ ਆਪਣੇ ਵੱਲੋਂ ਇੱਕ ਤਿਲ ਦਿੱਤਾ। ਚਲੋ ਸਿੱਖ ਜਗਤ ਇਸ ਸਾਖੀ ਤੋਂ, ਇਤਿਹਾਸ ਤੋਂ ਜਾਣੂ ਹੈ, ਪਰ ਪ੍ਰਕਰਨ ਚੱਲ ਰਿਹਾ, ਮੈਂ ਤਾਂ ਹੀ ਕਹਿ ਰਿਹਾ, ਇੱਕ ਨਿੱਕਾ ਜਿਹਾ ਤਿਲ ਦੇ ਕੇ ਕਹਿੰਦੇ ਨੇ ਕਿ ਬਾਬਾ ਇਹ ਤਿਲ ਸਾਨੂੰ ਵੰਡ ਕੇ ਦਿਖਾ। ਸੱਚੇ ਪਾਤਸ਼ਾਹ ਉਹ ਤਿਲ ਲੈ ਲਿਆ, ਨਾਲ ਕਿਹਾ ਮਰਦਾਨਿਆ ਜਾ ਆ ਪਾਤਰ, ਇਹ ਖੱਪਰ ਆ ਬਰਤਨ ਪਾਣੀ ਦਾ ਭਰ ਲਿਆ। ਭਾਈ ਮਰਦਾਨਾ ਸਾਹਿਬ ਪਾਣੀ ਲੈ ਕੇ ਆਏ, ਹਜ਼ੂਰ ਨੇ ਉਸ ਤਿਲ ਨੂੰ ਪੱਥਰ ਦੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਪੀਸ ਦਿੱਤਾ। ਪੀਸੇ ਹੋਏ ਪੱਥਰ ਦੇ ਉੱਪਰ ਜਿਹੜਾ ਤਿਲ ਪੀਸਿਆ ਹੈ ਉਹਨੂੰ ਪਾਣੀ ਵਿੱਚ ਘੋਲ ਦਿੱਤਾ ਤੇ ਸਿੱਧਾਂ ਨੂੰ ਕਿਹਾ, ਲਿਆਓ ਚੁਲੀ ਚੁਲੀ ਸਾਰੇ ਛਕ ਲਓ, ਕਿਉਂਕਿ ਉਹ ਤਿਲ ਸਾਰੇ ਪਾਣੀ ਵੀ ਸਮਾ ਗਿਆ ਹੈ। ਜੇ ਵੰਡਣ ਦੀ ਅੰਦਰ ਦੀ ਬਿਰਤੀ ਹੋਵੇ ਤੇ ਛੋਟੇ ਛੋਟਾ ਤਿਲ ਵੀ ਵੰਡ ਕੇ ਖਾਇਆ ਜਾ ਸਕਦਾ। ਮਹਾਰਾਜ ਜੀ ਦੇ ਬੋਲ ਕਿ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ। ਕੋਈ ਐਸਾ ਭਗਤ ਸਦਾਏ ਜਿਹਦੇ ਵਿੱਚ ਇਹ ਤਿੰਨ ਗੁਣ ਨੇ, ਉਹ ਭਗਤ ਮੈਂ ਇਸ ਤੁਕ ਤੇ ਆ ਰਿਹਾ, ਭਗਤ ਤੇਰਾ ਮਨ ਭਾਮ ਦੇ ਲਫ਼ ਸਿਰਫ ਅਜੇ ਭਗਤ ਦੀ ਵਿਆਖਿਆ ਕਰ ਰਹੇ, ਜਿਹਦੇ ਕੋਲ ਤਿੰਨ ਗੁਣ ਨੇ। ਅਗਲੀ ਬੇਨਤੀ, ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਅੰਮ੍ਰਿਤ ਬੋਲ ਆਨੰਦ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ, ਹਜ਼ੂਰ ਨੇ ਇੱਕ ਪੂਰੀ ਪੌੜੀ ਭਗਤਾਂ ਦੇ ਜੀਵਨ ਚਰਿਆ ਤੇ, ਭਗਤਾਂ ਦੇ ਕਰੈਕਟਰ ਤੇ, ਭਗਤ ਦੀ ਜ਼ਿੰਦਗੀ ਦੇ ਜਿਹੜੇ ਲਕਸ਼ਣ ਨੇ ਉਹਦੇ ਬਾਰੇ ਦਿੱਤੀ ਹੈ। ਉਹ ਅਸਲ 'ਚ ਪੌੜੀ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗੋ ਜੁਗ ਨਿਰਾਲੇ। ਇਹਦਾ ਭਾਵ ਅਰਥ ਕੀ ਹੈ ਕਿ ਭਗਤਾਂ ਦੀ ਜਿਹੜੀ ਚਾਲ ਹੈ ਉਹ ਸੰਸਾਰ ਤੋਂ ਨਿਰਾਲੀ ਦਾ ਅਰਥ ਨਿਆਰੀ ਹੈ, ਵੱਖਰੀ ਹੈ। ਹੁਣ ਇੱਥੇ ਚਾਲ ਦਾ ਅਰਥ ਪੈਰਾਂ ਨਾਲ ਚੱਲਣ ਦੀ ਕਿਰਿਆ ਨਹੀਂ ਕਰਾਂਗੇ ਅਸੀਂ, ਹਾਲਾਂਕਿ ਜਦੋਂ ਚਾਲ ਲਫ਼ਜ਼ ਆਉਂਦਾ ਹੈ ਤੇ ਸਾਡਾ ਧਿਆਨ ਪੈਰਾਂ ਨਾਲ ਚੱਲਣ ਦੀ ਕਿਰਿਆ ਵੱਲ ਨਹੀਂ। ਇੱਥੇ ਚਾਲ ਦਾ ਅਰਥ ਹੈ ਜੀਵਨ ਜਾਚ, ਚਾਲ ਦਾ ਅਰਥ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਕੀ ਹੈ। ਇਹਨੂੰ ਇਉਂ ਕਹਿ ਲਵਾਂ ਜਿਵੇਂ ਅਸੀਂ ਬਾਣੀ 'ਚ ਇੱਕ ਸ਼ਬਦ ਪੜ੍ਹਦੇ ਹਾਂ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਉੱਥੇ ਚਾਲੀ ਦਾ ਅਰਥ ਹੈ ਜੀਵਨ ਜੀਣ ਦਾ ਤਰੀਕਾ ਢੰਗ। ਜਾਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰ ਚਾਲੀ। ਮੇਰੇ ਕਹਿਣ ਤੋਂ ਮੁਰਾਦ ਚਾਲ ਦਾ ਅਰਥ ਹੈ ਜੀਵਨ ਦੀ ਰਹਿਤ, ਭਗਤਾਂ ਦੀ ਰਹਿਤ, ਭਗਤਾਂ ਦੀ ਜ਼ਿੰਦਗੀ ਦਾ ਜੀਣ ਦਾ ਢੰਗ ਸੰਸਾਰੀ ਲੋਕਾਂ ਤੋਂ ਕੁਝ ਵੱਖਰਾ ਹੈ। ਭਗਤਾਂ ਕੀ ਚਾਲ ਨਿਰਾਲੀ ਦਾ ਅਰਥ ਹੋ ਗਿਆ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਉਹ ਰਸਤਾ ਦੁਨੀਆਦਾਰਾਂ ਵਾਲਾ ਨਹੀਂ, ਉਹ ਰਸਤਾ ਬੜਾ ਬਿਖਮ ਹੈ। ਭਗਤ ਦੀ ਚਾਲ, ਭਗਤ ਦੀ ਰਹਿਣੀ ਬੜੀ ਮੁਸ਼ਕਲ ਹੈ। ਕਿਵੇਂ ਮੁਸ਼ਕਲ ਹੈ ਜੀ? ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਰਨਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਹੁਣ ਆਹ ਜਿਹੜੀ ਤੁਕ ਹੈ ਇਹਦੇ ਵਿੱਚ ਹੀ ਹੈ ਕਿ ਬਿਖਮ ਕਿਉਂ ਹੈ, ਇਹ ਕਿਉਂ ਔਖੀ ਹੈ। ਉਹਦੇ ਵਿੱਚ ਮਹਾਰਾਜ ਜੀ ਨੇ ਜਿਹੜੇ ਸ਼ਬਦ ਵਰਤੇ ਨੇ, ਲੱਭ ਲੋਭ, ਜ਼ਬਾਨ ਦਾ ਚਸ਼ਕਾ, ਪਦਾਰਥਾਂ ਦਾ ਲਾਲਚ, ਮਨ ਦੀ ਤ੍ਰਿਸ਼ਨਾ, ਇਹ ਸਭ ਕੁਝ ਛੱਡ ਕੇ ਆਪਣੇ ਅੰਤਰ ਆਤਮੇ ਸਿਰ ਪ੍ਰਭੂ ਦੀ ਭਗਤੀ ਵੀ ਜੁੜੇ ਰਹਿਣਾ, ਬੰਦਗੀ ਵੀ ਜੁੜੇ ਰਹਿਣਾ। ਪਿਆਰਿਓ, ਸੱਚ ਇਹ ਵੇ ਕਿ ਭਗਤ ਅੰਦਰ ਕੋਈ ਵੀ ਵਾਸ਼ਨਾ ਦਾ ਫੁਰਨਾ ਨਹੀਂ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਹੰਕਾਰ ਨੂੰ ਛੱਡ ਦਿੱਤਾ, ਤ੍ਰਿਸ਼ਨਾ ਨੂੰ ਛੱਡ ਦਿੱਤਾ। ਤੇ ਤ੍ਰਿਸ਼ਨਾ ਦਾ ਅਰਥ ਕੇਵਲ ਪਦਾਰਥ ਨਹੀਂ। ਦਾਸ ਤਾਂ ਕਈ ਵਾਰੀ ਕਹਿੰਦਾ ਹੈ ਕਿ ਦੇਖੋ ਧਨ ਦੀ ਵੀ ਇੱਕ ਤ੍ਰਿਸ਼ਨਾ ਹੈ, ਜ਼ਬਾਨ ਦੀ ਵੀ ਇੱਕ ਤ੍ਰਿਸ਼ਨਾ ਹੈ, ਅੱਖਾਂ ਦੀ ਵੀ ਇੱਕ ਤ੍ਰਿਸ਼ਨਾ ਹੈ, ਸਾਡੇ ਕੰਨਾਂ ਦੀ ਵੀ ਇੱਕ ਤ੍ਰਿਸ਼ਨਾ ਹੈ। ਸੱਚ ਇਹ ਵੇ ਕਿ ਵਾਸ਼ਨਾਵਾਂ ਕਾਮ ਦੀ ਇੱਕ ਬੜੀ ਵੱਡੀ ਤ੍ਰਿਸ਼ਨਾ ਹੈ। ਸਤਿਗੁਰੂ ਕਹਿੰਦੇ ਨੇ ਭਗਤ ਹੋਵੇ ਜਿਹੜਾ ਹਰ ਤਰ੍ਹਾਂ ਦੀ ਤ੍ਰਿਸ਼ਨਾ ਤੋਂ ਮੁਕਤ ਹੋ ਗਿਆ, ਉਹਦੇ ਨੇਤਰਾਂ ਦੀ, ਉਹਦੇ ਕੰਨਾਂ ਦੀ, ਉਹਦੀ ਜ਼ਬਾਨ ਦੀ, ਉਹਦੇ ਵੀ ਕਿਸੇ ਇੰਦਰੇ ਦੀ ਤ੍ਰਿਸ਼ਨਾ ਹੈ ਹੀ ਨਹੀਂ, ਤ੍ਰਿਸ਼ਨਾ ਤੋਂ ਰਹਿਤ ਹੋ ਕੇ ਜ਼ਿੰਦਗੀ ਬਤੀਤ ਕਰ ਰਹੇ। ਹੰਕਾਰ ਨਾਮ ਦੀ ਉਹਦੇ ਕੋਲ ਚੀਜ਼ ਹੀ ਨੇ। ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਮਹਾਰਾਜ ਕਹਿੰਦੇ ਖੰਨਿਓ ਤਿੱਖੀ, ਪਰ ਇਹ ਭਗਤ ਲਫ਼ਜ਼ ਵਰਤ ਲੈਣਾ ਬੜਾ ਸੌਖਾ ਹੈ। ਖੰਨਿਓ ਤਿੱਖੀ, ਖੰਨਿਓ ਦਾ ਅਰਥ ਹੈ ਖੰਡਾ, ਇਹ ਖੰਡੇ ਨਾਲੋਂ ਜ਼ਿਆਦਾ ਤਿੱਖਾ ਮਾਰਗ ਹੈ ਭਗਤੀ ਦਾ। ਵਾਲੋ ਨਿੱਕੀ, ਵਾਲ ਤੋਂ ਵੱਧ ਬਰੀਕ ਹੈ, ਏਡੇ ਬਰੀਕ ਵਾਲ ਉੱਤੇ ਕਦੀ ਕੋਈ ਚੱਲਦਾ ਦੇਖੇ? ਮਹਾਰਾਜ ਕਹਿੰਦੇ ਨੇ ਖੰਡੇ ਨਾਲੋਂ ਤਿੱਖੀ, ਵਾਲ ਨਾਲੋਂ ਬਰੀਕ, ਏਤ ਮਾਰਗ ਜਾਣਾ, ਜਿਹੜਾ ਇਸ ਰਸਤੇ ਤੇ ਚੱਲਦਾ ਖੰਡੇ ਦੀ ਧਾਰ ਤੇ ਚੱਲਣਾ, ਵਾਲ ਦੀ ਤਾਰ ਤੇ ਚੱਲਣਾ। ਇੰਨਿਓਂ ਕਹਿ ਲਈਏ ਕਿ ਮਹਾਨ ਦਰਵੇਸ਼ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ ਕਿ ਵਾਟ ਹਮਾਰੀ ਖਰੀ ਉੜੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਮਹਾਰਾਜ ਕਹਿੰਦੇ ਉਹ ਹੈ ਭਗਤ ਜਿਹੜਾ ਹਰ ਤਰ੍ਹਾਂ ਦੀ ਵਾਸ਼ਨਾ ਤੋਂ ਮੁਕਤ ਹੈ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਜਿਨ੍ਹਾਂ ਨੇ ਖੌਮੇ ਤਿਆਗ ਦਿੱਤੀ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਉਹਨਾਂ ਅੰਦਰ। ਇੱਥੇ ਲਫਜ ਆਇਆ ਵਾਸ਼ਨਾ, ਨਾਲ ਆਇਆ ਹਰ, ਹਰ ਵਾਸ਼ਨਾ ਸਮਾਣੀ। ਕਈ ਸੱਜਣ ਚਲੋ ਅਰਥ ਕਰ ਦਿੰਦੇ ਨੇ ਕਿ ਉਹਨਾਂ ਦੀ ਵਾਸ਼ਨਾ ਖਰੀ ਦੇ ਨਾਮ ਵੀ ਸਮਾ ਗਏ, ਪਰ ਹਰ ਵਾਸ਼ਨਾ ਸਮਾਣੀ ਉਹਨਾਂ ਭਗਤੀ ਕਰਨ ਵਾਲਿਆਂ ਦੇ ਅੰਦਰ ਦੁਨੀਆਂ ਦੀ ਵਾਸ਼ਨਾ ਨਹੀਂ, ਉਹਨਾਂ ਅੰਦਰ ਸੱਚ ਇਵੇ ਕਿ ਪਰਮਾਤਮਾ ਦੇ ਨਾਮ ਦੀ ਸੁਗੰਧੀ ਉਹਨਾਂ ਦੇ ਸਰੀਰ ਵਿੱਚੋਂ ਲੱਗ ਪੈਂਦੀ। ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ, ਇਹੋ ਜਿਹੇ ਨੇ ਭਗਤ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨੌਰਥ ਈਸਟ, ਕੈਲਗਰੀ।

ਆਪਾਂ ਨੂੰ ਮਾਣ ਇਸ ਗੱਲ ਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਮੰਦਰਾਂ ਵਿੱਚ ਪੁਜਾਰੀਆਂ ਨੇ ਵੀ ਪੂਜਿਆ ਤੇ ਮੱਕੇ ਵਿੱਚ ਮੌਲਵੀਆਂ ਨੇ ਪੂਜਿਆ। ਸਭ ਤੋਂ ਵੱਡੀ ਗੱਲ, 300-300 ਸਾਲ ਦੀ ਉਮਰ ਦੇ ਜੋਗੀ ਜਿਨ੍ਹਾਂ ਕੋਲ ਇੰਨੀਆਂ ਕਰਾਮਾਤਾਂ ਹੋਣ, ਰਿਧੀਆਂ ਸਿੱਧੀਆਂ ਹੋਣ ਕਿ ਉਹ ਜੋਗੀ ਔਖ ਦੀਆਂ ਮੰਤਰ ਤੰਤਰ ਪੜ੍ਹ ਕੇ ਆਪਣਾ ਸਰੀਰ ਬਦਲ ਲੈਂਦੇ ਹੋਣ। ਭਾਈ ਗੁਰਦਾਸ ਸਾਹਿਬ ਲਿਖਦੇ ਇੰਨੀ ਵੱਡੀ ਕਰਾਮਾਤ ਕਿ ਸਿੱਧ ਜੋਗੀ ਮੰਤਰ ਪੜ੍ਹਦੇ ਨੇ ਤੇ ਸਰੀਰ ਬਦਲ ਲੈਂਦੇ, ਉਹਨਾਂ ਕੋਲ ਇੰਨੀਆਂ ਰਿਧੀਆਂ ਸਿੱਧੀਆਂ, 300-300 ਸਾਲ ਦੀ ਉਮਰ ਪ੍ਰਾਣਾ ਜਮ ਯੁਗਤ ਨਾਲ ਵਧਾਈ। ਪਰ ਜਿੱਦਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰ ਕੀਤੇ ਉਦਣ 300-300 ਸਾਲ ਦੀ ਉਮਰ ਦੇ ਜੋਗੀ ਵੀ ਇਹ ਗੱਲ ਕਹਿਣੋ ਨਾ ਰਹਿ ਸਕੇ। ਉਹਨਾਂ ਹੱਥ ਜੋੜ ਕੇ ਕਿਹਾ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਰਮਾਈ। ਕਹਿੰਦੇ ਹੇ ਬਾਬਾ ਤੂੰ ਕਲਯੁਗ ਦਾ ਵੱਡਾ ਪੁਰਖ ਹੈ, ਹੇ ਗੁਰੂ ਨਾਨਕ ਤੂੰ ਕਲਯੁਗ ਵਿੱਚ ਸਭ ਤੋਂ ਵੱਡਾ ਪੁਰਖ ਪ੍ਰਗਟ ਹੋਇਆ, ਗੁਰੂ ਨਾਨਕ ਤੇਰੀ ਕਮਾਈ ਧੰਨ ਹੈ। ਸਾਧ ਸੰਗਤ ਤੋਂ ਪਤਾ ਕਿਉਂ ਕਹਿੰਦੇ? ਕਿਉਂਕਿ ਉਹਨਾਂ ਪਹਿਲਾਂ ਕਰਾਮਾਤਾਂ ਅਜਮਾਈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਔਰ ਮੇਲੇ ਵਿੱਚ ਜੁੜੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਵਿੱਚ ਸਿੱਧ ਜੋਗੀ ਭੰਗਰ ਨਾਥ ਚੰਗਰ ਨਾਥ ਵਰਗੇ ਸਰੀਰ ਬਦਲ ਕੇ ਕਦੇ ਸੱਪ ਬਣ ਜਾਣ, ਕਦੇ ਉੱਡਣੇ ਸੱਪ ਦੇ ਨਾਲ ਨਾਲ ਸ਼ੇਰ ਬਣ, ਤਾਂ ਸਾਧ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ ਇਹ ਮੇਲੇ ਵਿੱਚ ਲੋਕਾਂ ਨੂੰ ਡਰਾਉਣਾ ਚਾਹੁੰਦੇ, ਕਿਉਂਕਿ ਉਹਨਾਂ ਕੋਲ ਜਿਹੜੀਆਂ ਕਰਾਮਾਤਾਂ ਸਨ ਉਹ ਲੋਕਾਂ ਨੂੰ ਭੈ ਭੀਤ ਕਰਕੇ ਆਪਣੀ ਪੂਜਾ ਕਰਾਉਂਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਲੋਕ ਡਰ ਗਏ ਔਰ ਪਾਤਸ਼ਾਹ ਨੇ ਫਿਰ ਸਮੁੱਚੀ ਲੋਕਾਈ ਮੇਲੇ ਵਿੱਚ ਜੁੜੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ, ਇਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ, ਆਓ ਮੈਂ ਤੁਹਾਨੂੰ ਉਸ ਨਾਲ ਜੋੜਾਂ ਜਿਹਦੇ ਨਾਲ ਜੁੜਨ ਤੋਂ ਬਾਅਦ ਦੁਨੀਆਂ ਦਾ ਭੈ ਮੁੱਕ ਜਾਂਦਾ ਹੈ, ਉਹ ਨਿਰਭਉ ਨਾਲ ਜੁੜਨ ਤੋਂ ਬਾਅਦ ਤਾਂ ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ। ਹਜ਼ੂਰ ਨੇ ਕਿਹਾ ਆਓ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਸਮੁੱਚੇ ਮੇਲੇ ਵਿੱਚ ਪਾਤਸ਼ਾਹ ਨੇ ਕਿਹਾ ਜਿਸ ਨੂੰ ਡਰ ਲੱਗਦਾ ਉਹ ਉੱਚੀ

ਜਦੋਂ ਪੂਰੇ ਮੇਲੇ ਵਿੱਚ ਲੋਕਾਂ ਨੂੰ ਕਿਹਾ ਨਾ ਇੱਕ ਓਅੰਕਾਰ ਸਤਿਨਾਮ, ਲੋਕਾਂ ਨੂੰ ਡਰ ਲੱਗਣਾ ਹਟ ਗਿਆ। ਸਭ ਲੋਕ ਮੇਲੇ ਵਿੱਚ ਨਿਰਭਉ ਹੋ ਗਏ। ਉਹ ਸਿੱਧ ਜੋਗੀਆਂ ਦੀਆਂ ਕਰਾਮਾਤਾਂ ਤੋਂ ਡਰਨਾ ਲੱਗਿਆ। ਕੁਝ ਮਿੰਟਾਂ ਵਿੱਚ ਅਵਕਤ ਮੰਤਰ ਤੰਤਰ ਚੜ ਪਏ ਤੇ ਸਿੱਧ ਜੋਗੀ ਹੱਥ ਜੋੜ ਕੇ ਖਲੋ ਗਏ, ਗੁਰੂ ਨਾਨਕ ਸਾਹਿਬ ਤੂੰ ਕਲਯੁਗ ਦਾ ਵੱਡਾ ਪੁਰਖ ਹੈ, ਨਾ ਤੂੰ ਆਪ ਡਰਿਆ ਨਾ ਇਹਨਾਂ ਲੋਕਾਂ ਨੂੰ ਡਰਨ ਦਿੱਤਾ, ਬਾਬਾ ਤੇਰੇ ਕੋਲ ਕਿਹੜੀ ਕਰਾਮਾਤ ਹੈ? ਹੇ ਗੁਰੂ ਨਾਨਕ ਤੇਰੇ ਕੋਲ ਕੋਈ ਕਰਾਮਾਤ ਹੈ? ਨਾ ਤੂੰ ਖੁਦ ਡਰਿਆ ਨਾ ਲੋਕ ਡਰਨ ਦਿੱਤੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਹਾਂ ਮੇਰੇ ਕੋਲ ਕਰਾਮਾਤ ਹੈ, ਪਰ ਕਰਾਮਾਤ ਤੁਹਾਡੇ ਵਰਗੀ ਨਹੀਂ ਕਿ ਲੋਕਾਂ ਨੂੰ ਡਰਾ ਕੇ ਪੂਜਾ ਕਰਨੀ ਹੈ। ਸਤਿਗੁਰਾਂ ਨੇ ਕਿਹਾ ਇੱਕੋ ਹੀ ਕਰਾਮਾਤ ਹੈ। ਉਹਨੂੰ ਪਾਤਸ਼ਾਹ ਨੇ ਕਿਹਾ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਬਾਣੀ ਤੇ ਸੰਗਤ ਤੋਂ ਬਗੈਰ ਹੋਰ ਕੋਈ ਕਰਾਮਾਤ, ਅਕਾਲ ਪੁਰਖ ਦੀ ਬਾਣੀ ਹੀ ਕਰਾਮਾਤ ਹੈ, ਔਰ ਅਕਾਲ ਪੁਰਖ ਇੱਕ ਦੀ ਉਸਤਤ ਕਰਨ ਵਾਲੀ ਸੰਗਤ ਵੀ ਕਰਾਮਾਤ। ਸਾਧ ਸੰਗਤ, ਸੰਗਤ ਉਹ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿਣਗੇ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ, ਜਿਨ੍ਹਾਂ ਦੀ ਸੁਰਤ ਇੱਕ ਨਾਲ ਜੁੜੀ ਹੋਵੇ ਉਹ ਸਤਸੰਗਤ ਹੈ। ਔਰ ਸਤਸੰਗਤ, ਸਤਿਗੁਰਾਂ ਕਿਹਾ ਬਾਣੀ ਤੇ ਸੰਗਤ ਤੋਂ ਬਗੈਰ ਦੂਜੀ ਹੋਰ ਕੋਈ ਓਟ ਨਹੀਂ, ਬਾਣੀ ਹੀ ਕਲਯੁਗ ਦੇ ਅੰਦਰ ਕਰਾਮਾਤ ਹੈ। ਹੁਣ ਤੁਸੀਂ ਧਿਆਨ ਨਾਲ ਸੁਣਿਆ ਬਾਣੀ ਕਰਾਮਾਤ ਕਿੰਨੀ। ਸਤਿਗੁਰ ਜੀ ਦੀ ਇੱਕ ਪੰਕਤੀ ਬੜੀ ਮਕਬੂਲ ਹੋਈ ਹੈ, ਤਕਰੀਬਨ ਸਕੂਲਾਂ ਦੀਆਂ ਕੰਧਾਂ ਉੱਤੇ ਲਿਖੀ ਗਈ, ਮਾਫ਼ ਕਰਿਓ ਲਿਖਿਆ ਜ਼ਰੂਰ ਹੈ, ਕਮਾਇਆ 1% ਵੀ ਨਹੀਂ। ਜਿਸ ਜਿਸ ਨੇ ਕਮਾਇਆ ਉਹਨੂੰ ਬਾਣੀ ਦੀ ਤਾਕਤ ਦਾ ਵੀ ਪਤਾ ਲੱਗਾ। ਹਜ਼ੂਰ ਦੀ ਬਾਣੀ ਤੁਸੀਂ ਪੜ੍ਹਦੇ ਹੋ, ਗੁਰਬਾਣੀ ਇਸ ਜਗ ਮੈਂ ਚੰਨਣ ਕਰਮ ਬਸੈ ਮਨ ਆਏ। ਗੁਰੂ ਦੀ ਬਾਣੀ ਇਸ ਜਗਤ ਵਿੱਚ ਚਾਨਣ ਸੀ, ਜਿਨ੍ਹਾਂ ਦੇ ਭਾਗ ਜਗ ਕੇ ਉਹਨਾਂ ਦੇ ਮਨ ਵਿੱਚ ਬਾਣੀ ਵਸ, ਉਸ ਚਾਨਣ ਵਿੱਚ ਫਿਰ ਚੋਟ ਨਹੀਂ ਵੱਜੀ। ਚਾਨਣ ਦਾ ਅਰਥ ਇਹ ਹੁੰਦਾ ਜਿੱਥੇ ਰੋਸ਼ਨੀ ਵਿੱਚ ਬੰਦਾ ਨਿਰਭਉ ਹੋ ਕੇ ਤੁਰਦਾ, ਹਨੇਰੇ ਵਿੱਚ ਡਰ ਲੱਗਦਾ, ਚਾਨਣ ਵਿੱਚ ਕੋਈ ਡਰ ਨਹੀਂ। ਇਸ ਲਈ ਹਨੇਰੇ ਵਿੱਚ ਤੁਰਨ ਲੱਗਿਆ ਬੰਦਾ ਕਿਸੇ ਰੋਸ਼ਨੀ ਦਾ ਪ੍ਰਬੰਧ ਕਰਦਾ। ਦੂਜੀ ਗੱਲ, ਸਾਧ ਸੰਗਤ ਆਪਣਾ ਹੀ ਘਰ ਬਣਾਇਆ ਹੁੰਦਾ, ਆਪੇ ਹੀ ਆਪਾਂ ਘਰ ਕਿਚਨ ਕਮਰੇ ਸਭ ਤਿਆਰ ਕੀਤੇ, ਘਰ ਵਿੱਚ ਰੱਖੇ ਸਮਾਨ ਆਪ ਹੀ ਰੱਖੇ ਨੇ, ਪਰ ਜਦੋਂ ਉਸ ਘਰ ਵਿੱਚ ਰਹਿਣ ਵਾਲਿਓ ਉਸ ਕੋਠੀ ਵਿੱਚ ਲਾਈਟ ਚਲੀ ਜਾਏ, ਹਨੇਰੇ ਵਿੱਚ ਆਪਣੇ ਘਰ ਵਿੱਚ ਵੀ ਬੰਦੇ ਨੂੰ ਚੋਟ ਲੱਗ ਜਾਂਦੀ, ਹਨੇਰੇ ਵਿੱਚ ਆਪਣਾ ਸਮਾਨ ਰੱਖਿਆ ਵੀ ਨਹੀਂ ਲੱਭਦਾ, ਆਪਣੇ ਘਰ ਵਿੱਚ ਵੀ ਹਨੇਰੇ ਵਿੱਚ ਚੋਟ ਵੱਜਦੀ ਹੈ, ਹਨੇਰੇ ਵਿੱਚ ਆਪਣੇ ਘਰ ਵਿੱਚ ਵੀ ਠੋਕਰਾਂ ਵੱਜ ਜਾਂਦੀਆਂ ਨੇ। ਇਸ ਲਈ ਚਾਨਣ ਵਿੱਚ ਬੰਦੇ ਨੂੰ ਬਾਹਰ ਵੀ ਠੋਕਰ ਨਹੀਂ ਵੱਜਦੀ। ਪਾਤਸ਼ਾਹ ਨੇ ਕਿਹਾ ਗੁਰਬਾਣੀ ਚਾਨਣ ਹੈ, ਜਿਹੜੇ ਲੋਕ ਗੁਰੂ ਦੀ ਬਾਣੀ ਦੇ ਚਾਨਣ ਤੋਂ ਦੂਰ ਚਲੇ ਗਏ ਉਹਨਾਂ ਨੂੰ ਹਨੇਰੇ ਵਿੱਚ ਡਰ ਵੀ ਲੱਗਾ, ਉਹ ਬੰਦੇ ਵਹਿਮ ਭਰਮਾਂ ਦੀਆਂ ਠੋਕਰਾਂ ਵੀ ਖਾਂਦੇ ਰਹੇ, ਇਸ ਤਰ੍ਹਾਂ ਉਹਨਾਂ ਬੰਦਿਆਂ ਨੇ ਲੋਕ ਤੇ ਪਰਲੋਕ ਗਵਾਏ। ਸੋ ਬਾਣੀ ਸਾਡੇ ਵਾਸਤੇ ਚਾਨਣ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਕਲਯੁਗ ਦੇ ਅੰਦਰ ਚਾਨਣ ਵੰਡਣ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਕੰਪੀਟੀਟਰ ਬਣ ਕੇ ਨਹੀਂ ਆਏ ਵੀ ਕਿਸੇ ਨਾਲ ਕੰਪੀਟੀਸ਼ਨ ਕਰਨਾ। ਧਰਮ ਚੱਲਦੇ ਨੇ ਆਪਾਂ ਵੀ ਧਰਮ ਤੋਰਨਾ, ਫਲਾਨਾ ਮਤ ਚੱਲਦਾ ਮੈਂ ਵੀ ਕੋਈ ਮਤ ਚਲਾਉਣਾ, ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਧਰਤੀ ਤੇ ਮਤ ਤੋਰਨ ਨਹੀਂ ਸਨ ਆਏ, ਪਾਤਸ਼ਾਹ ਧਰਮ ਦਾ ਵਿਸਥਾਰ ਕਰਨ ਵਾਸਤੇ ਆਏ। ਉਹ ਧਰਮ, ਉਹਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਉਸ ਮਤ ਦਾ ਨਾਮ ਭਾਈ ਗੁਰਦਾਸ ਸਾਹਿਬ ਨੇ ਰੱਖਿਆ ਨਿਰਮਲ ਪੰਥ। ਭਾਈ ਗੁਰਦਾਸ ਜੀ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਵਿੱਚ ਮੁਸਲਮਾਨ ਵੀ ਆਏ, ਉਸ ਨਿਰਮਲ ਪੰਥ ਵਿੱਚ ਹਿੰਦੂ ਵੀ ਆਏ, ਉਸ ਨਿਰਮਲ ਪੰਥ ਵਿੱਚ ਕਲਯੁਗੀ ਪਾਂਡੇ ਵਰਗੇ ਵੀ। ਕਿਸੇ ਬੰਦੇ ਦਾ ਧਰਮ ਨਹੀਂ ਤਬਦੀਲ ਕੀਤਾ, ਉਹਨਾਂ ਨੂੰ ਇੱਕੋ ਗੱਲ ਕਹੀ, ਰਹੋ ਤੁਸੀਂ ਹਿੰਦੂ ਪਰ ਸੱਜਣੋ ਧਰਮ ਸੱਚਾ ਧਾਰਨ ਕਰੋ, ਲੋਕਾਂ ਨਾਲ ਧੋਖਾ ਤੇ ਫਰੋਡ ਨਾ ਕਰੋ। ਇਹ ਮੁਸਲਮਾਨ ਤੇਰੇ ਧਰਮ ਵਿੱਚ ਕੋਈ ਡਿਫੈਕਟ ਨਹੀਂ, ਪੰਜ ਵਕਤ ਦੀਆਂ ਨਵਾਜ਼ਾਂ ਪੜ੍ਹਨੇ ਪਰੀ ਚੱਲ, 40 ਦਿਨ ਰੋਜੇ ਰੱਖਦੇ ਰੱਜ ਰੱਖਣ ਵਾਲੇ, ਫਿਰ ਤੂੰ ਕਾਬੇ ਤੇ ਮੱਕੇ ਜਾਂਦੇ ਯਾਰਤ ਕਰਨ ਵਾਸਤੇ, ਉੱਥੇ ਮੱਕੇ ਦੀ ਯਾਰਤ ਕਰ, ਹੱਜ ਗੁਜ਼ਾਰ ਹਾਜੀ ਹੈ, ਪਰ ਖੁਦਾ ਨੂੰ ਮਿਲਣੇ ਫਿਰ ਤੇਰਾ ਦਿਲ ਮੋਮ ਵਰਗਾ ਨਰਮ ਹੋਣਾ ਚਾਹੀਦਾ। ਜੇ ਤੇਰੇ ਦਿਲ ਵਿੱਚ ਦਇਆ ਨਹੀਂ ਤੈਨੂੰ ਧਰਮੀ ਅਖਵਾਉਣ ਦਾ ਕੋਈ ਹੱਕ ਨਹੀਂ। ਪਾਤਸ਼ਾਹ ਨੇ ਸਿਰਫ ਧਰਮ ਦਾ ਵਿਸਥਾਰ ਕੀਤਾ, ਕਿਸੇ ਦੇ ਧਰਮ ਦੀ ਨਿੰਦਿਆ ਜਾਂ ਕੰਡੈਮ ਨਹੀਂ ਕੀਤਾ ਕਿਸੇ ਧਰਮ। ਇੱਕ ਚੀਜ਼ ਹੋਰ ਧਿਆਨ ਨਾਲ ਸਮਝੋ, ਜਿੱਥੇ ਮਹਾਰਾਜ ਤੀਰਥਾਂ ਤੇ ਗਏ ਕਿਸੇ ਹਿੰਦੂਆਂ ਦੇ ਤੀਰਥ ਦੀ ਨਿੰਦਿਆ ਨਹੀਂ ਕੀਤੀ, ਬਿਲਕੁਲ ਇਹ ਗੱਲ ਨਹੀਂ ਕਹੀ ਕਿ ਗੰਗਾ ਤੇ ਨਹਾਉਣਾ ਕਰਮ ਕਾਂਡ ਹੈ, ਗੰਗਾ ਤੇ ਇਸ਼ਨਾਨ ਕਰਨ ਵਾਲਿਓ ਤੁਸੀਂ ਕਰਮ ਕਾਂਡੀ ਹੋ। ਪਾਤਸ਼ਾਹ ਨੇ ਕਿਹਾ ਨਹੀਂ, ਗੰਗਾ ਤੇ ਇਸ਼ਨਾਨ ਕਰਨ ਵਾਲਿਆ
ਉਨੀ ਦੇਰ ਗੰਗਾ ਤੇ ਇਸ਼ਨਾਨ ਕਰੀ ਚੱਲ, ਜਿੰਨੀ ਦੇਰ ਗੰਗਾ ਦੇ ਜਲ ਵਰਗਾ ਤੇਰਾ ਹਿਰਦਾ ਪਵਿੱਤਰ ਨਹੀਂ ਹੋ ਜਾਂਦਾ। ਜੇ ਤੇਰੇ ਮਨ ਹਿਰਦੇ ਵਿੱਚ ਕਪਟ ਹੈ, ਫਿਰ ਗੰਗਾ ਤੇ ਨਾਣਾ ਕਰਮ ਕਾਂਡ। ਫਿਰ ਤੇ ਇਸ ਤਰ੍ਹਾਂ ਹੈ ਜਿਵੇਂ ਉਸ ਪਾਣੀ ਵਿੱਚ ਡੱਡੀਆਂ ਤੇ ਮੱਛੀਆਂ ਰਹਿੰਦੀਆਂ, ਨਾ ਉਹ ਪਾਣੀ ਵਿੱਚ ਰਹਿਣ ਵਾਲਾ ਡੱਡੂ ਮੁਕਤ ਹੋਇਆ, ਨਾ ਨਹਾਉਣ ਵਾਲਿਆ ਤੂੰ ਮੁਕਤ ਹੋਇਆ। ਸਾਧ ਸੰਗਤ ਉੱਥੇ ਤੀਰਥ ਕੰਡੈਮ ਨਹੀਂ ਕੀਤੇ, ਇੰਨੀ ਗੱਲ ਕਈ ਤੀਰਥਾਂ ਤੇ ਜਾਣ ਵਾਲਿਆਂ ਨੀਅਤ ਸ਼ੁੱਧ ਕਰ। ਜਿੱਦਣ ਤੀਰਥਾਂ ਤੇ ਨਾਤਿਆਂ ਨੀਅਤ ਸ਼ੁੱਧ ਹੋ ਗਈ, ਉਦਣ ਘਰ ਬੈਠਿਆਂ ਵੀ ਰੱਬ ਮਿਲ ਜਾਏ। ਜੇ ਨੀਅਤ ਸ਼ੁੱਧ ਨਹੀਂ, ਫਿਰ ਜਿੱਡੇ ਵਰਦੀ ਮਰਦੀ ਤੀਰਥ ਤੇ ਚਲੇ ਜਾਓ। ਤੀਰਥ ਕਿੰਨਾ ਵੀ ਵੱਡਾ ਹੋਵੇ, ਉੱਥੇ ਜਾ ਕੇ ਨੀਅਤ ਸ਼ੁੱਧ ਨਹੀਂ ਤੇ ਉਸ ਤੀਰਥ ਨਾਲ ਤੇਰਾ ਕੁਝ ਨਹੀਂ ਸਰਦਾ। ਪਾਤਸ਼ਾਹ ਨੇ ਕਿਹਾ ਗੰਗਾ ਤੇ ਇਸ਼ਨਾਨ ਕਰ, ਪਰ ਹਿਰਦਾ ਪਵਿੱਤਰ ਰੱਖ, ਦਿਲ ਵਿੱਚ ਕਪਟ ਨਹੀਂ ਹੋਣਾ ਚਾਹੀਦਾ। ਜੇ ਤੇਰੇ ਦਿਲ ਵਿੱਚ ਖੋਟ ਹੈ, ਫਿਰ ਹਜ਼ੂਰ ਨੇ ਕਿਹਾ ਤੇਰੀ ਹਾਲਤ ਡੱਡੂਆਂ ਵਾਲੀ। ਉਸੇ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ

0: ਫਿਰ ਲੋਕਾਂ ਨੂੰ ਇੱਕ ਭਰਮ ਦੇ ਜਹਾਲ ਵਿੱਚੋਂ ਕੱਢਿਆ, ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਚਾਨਣ ਦਿੱਤਾ। ਕਿਹੜੀ ਗੱਲ ਦਾ? ਪਾਤਸ਼ਾਹ ਨੇ ਕਿਹਾ ਇੱਕ ਇੱਕ ਚੀਜ਼ ਵਾਸਤੇ ਕੱਲੇ ਕੱਲੇ ਦੀ ਪੂਜਾ ਕਰ, ਇਹ ਬਹੁਤ ਵੱਡਾ ਭਰਮ ਹੈ। ਤੁਹਾਨੂੰ ਕਿਸੇ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਜੋ ਕੁਝ ਚਾਹੀਦਾ ਇੱਕ ਅਕਾਲ ਪੁਰਖ ਦੀ ਪੂਜਾ ਵਿੱਚੋਂ ਹੀ ਸਭ ਕੁਝ ਮਿਲੇ। ਪਾਤਸ਼ਾਹ ਨੇ ਕਿਹਾ ਇਹਨਾਂ ਭਰਮਾਂ ਵਿੱਚ ਨਾ ਪਾਓ ਕਿ ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਰਮਿਸ਼ ਵਾਲਾ ਹੋਰ ਹੈ ਤੇ ਮਾਰਨ ਵਾਲਾ ਦੇਵਤਾ ਹੋਰ ਹੈ। ਹਜ਼ੂਰ ਨੇ ਕਿਹਾ ਸਭ ਕੁਝ ਇੱਕ ਦੇ ਹੱਥ। ਵੇਖੋ ਸਾਧ ਸੰਗਤ, ਕਿਸੇ ਧਰਮ ਦੀ ਕੋਈ ਨਿੰਦਿਆ, ਪਰ ਇਹ ਗੱਲ ਹਕੀਕਤ ਹੈ। ਬਹੁਤੇ ਮਤਮਤੰਤਰ ਐਸੇ ਨੇ ਉਹ ਕਹਿੰਦੇ ਨੇ ਜੇ ਪੈਸਾ ਚਾਹੀਦਾ ਲਕਸ਼ਮੀ ਦੀ ਪੂਜਾ ਕਰੋ, ਜੇ ਤੁਹਾਨੂੰ ਕੋਈ ਤਾਕਤ ਚਾਹੀਦੀ ਹੈ ਦੁਰਗਾ ਦੀ ਪੂਜਾ ਕਰੋ, ਜੇ ਤੁਹਾਨੂੰ ਕੋਈ ਸੰਗੀਤ ਜਾਂ ਦੁਨਿਆਵੀ ਅਕੈਡਮਿਕ ਐਜੂਕੇਸ਼ਨ ਚਾਹੀਦੀ ਤਾਂ ਸਰਸਵਤੀ ਦੀ ਪੂਜਾ ਕਰੋ। ਸਾਧ ਸੰਗਤ, ਇੱਥੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਇੱਕੋ ਹੀ ਕਹਾਣੀ। ਪਾਤਸ਼ਾਹ ਨੇ ਕਿਹਾ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਇਹ ਉਹ ਘਰ ਹੈ ਜਿੱਥੋਂ ਸਭ ਕੁਝ ਥੋਕ ਵਿੱਚ ਮਿਲਦਾ। ਪੰਜਾਬੀ ਵਿੱਚ ਥੋਕ ਕਹਿੰਦੇ ਨੇ ਜਿੱਥੋਂ ਸਾਰਾ ਹੀ ਸਮਾਨ ਮਿਲਦਾ ਔਰ ਬਿਲਕੁਲ ਇਕੱਠਾ ਮਿਲਦਾ। ਪਾਤਸ਼ਾਹ ਨੇ ਕਿਹਾ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਇਹ ਤਾਂ ਸਭੇ ਥੋਕ ਪ੍ਰਾਪਤ ਦੇ। ਜੇ ਆਵੇ ਇੱਕ ਹੱਥ ਇੱਕ ਅਕਾਲ ਪੁਰਖ ਨੂੰ ਜਪ ਲਿਆ ਕਰ, ਤੈਨੂੰ ਸਭ ਕੁਝ ਮਿਲ ਜਾਏਗਾ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਲਯੁਗ ਦੇ ਅੰਦਰ ਅਵਤਾਰ ਲੈਂਦੇ ਨੇ, ਉਦੋਂ ਪਾਤਸ਼ਾਹ ਦੇ ਪ੍ਰਕਾਸ਼ ਦੇ ਵੇਲੇ ਇਸ ਧਰਤੀ ਤੋਂ ਪੁਕਾਰ ਉੱਠੀ ਰੱਬ ਦੀ ਦਰਗਾਹ ਵਿੱਚ, ਕੋਈ ਐਸਾ ਕੱਲੋ ਜਿਹੜਾ ਸਾਨੂੰ ਡਿੱਗਿਆਂ ਧੱਕਿਆਂ ਨੂੰ ਗਲਣ ਲਾ ਸਕੇ। ਉਹ ਪੁਕਾਰ ਕਾਹਦੀ? ਤੁਸੀਂ ਬਹੁਤ ਵਾਰ ਕਥਾ ਸੁਣਿਆ ਕਿ ਧਰਤੀ ਮਾਤਾ ਨੇ ਪੁਕਾਰ ਕੀ। ਮੈਂ ਕਈ ਵਾਰ ਬੇਨਤੀ ਕੀਤੀ, ਧਰਤੀ ਕੋਈ ਮਾਤਾ ਨਹੀਂ, ਇਹ ਧਰਤੀ ਉਹ ਮਾਤਾ ਨਹੀਂ ਜਿਹਦੀਆਂ 5-10 ਬਾਹਾਂ ਦਿਖਾਈਆਂ ਗਈਆਂ, ਨਹੀਂ। ਧਰਤੀ ਮਾਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਪਰ ਸਮਝਣ ਦੀ ਲੋੜ ਹੈ ਧਰਤੀ ਮਾਤਾ ਕਿੱਥੇ। ਆਪਣੀ ਪੈਦਾਇਸ਼ ਮਾਂ ਪਿਓ ਤੋਂ ਹੋਈ, ਪਰ ਆਪਣੀ ਪਰਵਰਿਸ਼ ਧਰਤੀ ਤੋਂ ਹੋ ਰਹੀ। ਪੀਣ ਵਾਸਤੇ ਪਾਣੀ ਧਰਤੀ ਤੋਂ ਮਿਲਦਾ, ਖਣਿਜ ਪਦਾਰਥ ਧਰਤੀ ਤੋਂ ਮਿਲਦੇ ਨੇ, ਖਾਣ ਵਾਸਤੇ ਅਨਾਜ ਧਰਤੀ ਦਿੰਦੀ ਹੈ। ਇਸ ਲਈ ਪਾਤਸ਼ਾਹ ਨੇ ਕਿਹਾ ਹਵਾ ਪਾਣੀ ਤੇ ਧਰਤ ਦੀ ਸੰਭਾਲ ਕਰ। ਉਹਦੇ ਵਾਸਤੇ ਹਜ਼ੂਰ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗ। ਫਿਰ ਪੁਕਾਰ ਕਿਹਨੇ ਕੀਤੀ ਧਰਤੀ? ਇਹ ਗੱਲ ਰੱਬ ਨੂੰ ਕਹਿਣੀ ਜੀ, ਐਸਾ ਕੋਈ ਕੱਲੋ ਨਹੀਂ ਤੇ ਮੈਂ ਗਰਕ ਜਾਵਾਂਗੀ। ਨਾ ਦਿਸ ਭਾਰੇ ਪਰਵਤਾਂ ਅਸਮਾਨ ਖਾਂਦੇ, ਇਹ ਕਿਹਨੇ ਕਿਹਾ? ਹੁਣ ਉਹਦਾ ਅਰਥ ਸੁਣਿਆ। ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਇੱਕ ਸਬਕ ਲਿਖਿਆ ਬੜਾ ਪਿਆਰਾ, ਉਹਦੇ ਵਿੱਚ ਉਹ ਕਹਿੰਦੇ ਪੁਕਾਰ ਧਰਤੀ ਤੋਂ ਉੱਠੀ ਧਰਮੀ ਬੰਦਿਆਂ ਦੀ, ਕਦੇ ਪਾਪੀ ਬੰਦੇ ਦੀ ਪੁਕਾਰ ਰੱਬ ਦੀ ਦਰਗਾਹ ਚ ਨਹੀਂ ਸੁਣਾਈ ਦਿੰਦੀ। ਕਿਉਂ? ਪਾਪੀ ਨੂੰ ਤੇ ਰੱਬ ਚੇਤੇ ਨਹੀਂ, ਉਹ ਪੁਕਾਰ ਕੀ ਕਰੇ? ਪੁਕਾਰ ਉਹ ਕਰਦੇ ਜਿਹੜਾ ਧਰਮੀ ਬੰਦਾ, ਔਰ ਧਰਮੀ ਬੰਦੇ ਦੀ ਨਿਕਲੀ ਹਿਰਦੇ ਚੋਂ ਪੁਕਾਰ ਰੱਬ ਨੂੰ ਸੁਣਨੀ ਪੈਂਦੀ ਹੈ। ਕਲਯੁਗ ਦੇ ਅੰਦਰ ਇੱਕ ਪੁਕਾਰ ਉੱਠੀ, ਉਹ ਕਿਹਦੀ ਸੀ? ਜਿਹੜੇ ਬੰਦੇ ਧਰਮੀ ਉਸ ਵਕਤ ਧਰਮ ਕਮਾ ਰਹੇ ਸੀ। ਇੱਕ ਉਹ ਭਗਤ ਜਿਹੜਾ ਆਪਣੇ ਘਰ ਵਿੱਚ ਰਹਿ ਕੇ ਕੱਪੜੇ ਬੁਣਦਾ, ਕੱਪੜਾ ਬੁਣ ਕੇ ਬਾਜ਼ਾਰ ਵਿੱਚ ਵੇਚ ਦਿੰਦਾ, ਉਹ ਚੰਦ ਪੈਸਿਆਂ ਨਾਲ ਪਰਿਵਾਰ ਦਾ ਗੁਜ਼ਰਾਨ ਚੱਲਦਾ, ਰਾਤ ਪੈਂਦੀ ਹੈ ਘਰ ਵਿੱਚ ਬਹਿ ਕੇ ਨਾਮ ਜਪਦਾ, ਉਹਦੇ ਘਰ ਦੇ ਅੰਦਰ ਸਾਧੂ ਸੰਤ ਆਉਂਦੇ ਨੇ, ਅੱਧੀ ਅੱਧੀ ਰਾਤ ਤੱਕ ਸਤਸੰਗ ਹੁੰਦਾ, ਰੌਲਾ ਪੈ ਗਿਆ ਪੂਰੇ ਬਨਾਰਸ ਵਿੱਚ, ਜੁਲਾਇਆਂ ਦਾ ਕੱਪੜੇ ਬੁਣਨ ਵਾਲਿਆਂ ਦਾ ਲੜਕਾ ਸਤਸੰਗ ਕਰਨ ਲੱਗ ਪਿਆ, ਜੁਲਾਇਆਂ ਦਾ ਲੜਕਾ ਸਤਸੰਗ ਕਰਦਾ, ਉਹਦੇ ਘਰ ਦੇ ਸੰਤ ਆਉਂਦੇ ਨੇ, ਉਹ ਨਾਮ ਜਪਦੇ। ਜਦੋਂ ਮੰਨੀਆਂ ਨੇ ਰਾਜੇ ਸਿਕੰਦਰ ਲੋਧੀ ਨੂੰ ਕਿਹਾ ਜੁਲਾਇਆਂ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ, ਇਹ ਜੁਲਾਹਾ ਹੋ ਕੇ ਸਤਸੰਗ ਕਰਦਾ, ਇੱਕ ਦਿਨ ਤੇਰੇ ਰਾਜ ਦੇ ਵਿਰੁੱਧ ਬਗਾਵਤ ਕਰ ਦੇਗਾ, ਏਦਾਂ ਦਾ ਬੰਦਾ ਜਿਉਂਦਾ ਨਹੀਂ ਰਹਿਣਾ ਚਾਹੀਦਾ। ਸਿਕੰਦਰ ਲੋਧੀ ਨੇ ਹੁਕਮ ਦਿੱਤਾ ਸੰਗਲਾਂ ਨਾਲ ਬੰਨ ਕੇ ਪਾਣੀ ਚ ਡੋਬ ਦੇ। ਜਿੱਦਣ ਬਾਬੇ ਕਬੀਰ ਨੂੰ ਨਦੀ ਵਿੱਚ ਡੋਬਣ ਲੱਗੇ, ਉਹਨੇ ਰੱਬ ਨੂੰ ਪੁਕਾਰ ਕਰਕੇ ਕਿਹਾ ਰੱਬਾ ਦੋਸ਼ ਕੀ ਹੈ? ਸਿਰਫ ਇਹ ਕਿ ਜੁਲਾਹਿਆਂ ਦੇ ਘਰ ਜਨਮ ਲਏ, ਇੱਕ ਜੁਲਾਹਾ ਹੋਣ ਦੇ ਨਾਤੇ ਮੈਂ ਸਤਸੰਗ ਨਹੀਂ ਕਰ ਸਕਦਾ, ਮੇਰੇ ਘਰ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਰੱਬ ਨੂੰ ਪੁਕਾਰ ਕਰਕੇ ਕਿਹਾ ਕੋਈ ਐਸਾ ਕੱਲੋ ਜਿਹੜਾ ਸਾਨੂੰ ਜੁਲਾਹਿਆਂ ਨੂੰ ਵੀ ਗਲਣ ਲਾ ਸਕੇ। ਉਹ ਬਾਬੇ ਕਬੀਰ ਦੀ ਪੁਕਾਰ ਸੀ ਜਿਹੜੀ ਰੱਬ ਦੀ ਦਰਗਾਹ ਵਿੱਚ ਆ ਚੱਲੀ। ਬਾਬੇ ਕਬੀਰ ਨੇ ਕਿਹਾ ਗੰਗ ਗੋਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਏ। ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਲੋਹੇ ਨਾਲ ਲੋਹਾ ਕੱਟਿਆ ਜਾਂਦਾ, ਬਹੁਤ ਵਾਰ ਸੁਣਿਆ ਸੀ, ਪਾਣੀ ਨਾਲ ਲੋਹਾ ਕੱਟਿਆ ਗਿਆ ਪਹਿਲੀ ਵਾਰ ਸੁਣਿਆ। ਗੰਗਾ ਦੀਆਂ ਲਹਿਰਾਂ ਨੇ ਲੋਹੇ ਦੇ ਸੰਗਲ ਤੋੜ ਕੇ ਰੱਖ ਦਿੱਤੇ। ਬਾਬੇ ਕਬੀਰ ਦੀ ਰੱਬ ਨੇ ਪੱਤ ਰੱਖੀ ਤੇ ਨਾਲ ਹੌਸਲਾ ਦਿੱਤਾ, ਹੁਣ ਮੈਂ ਆਪ ਇਸ ਧਰਤੀ ਤੇ ਆਵਾਂਗਾ, جنہاں نوں لوگ نیچ شودر کہندے نے میں خود مان دے ساتھ سنگت گنگ گسائن گہر گمبیر جنجیر باندھ کر کھڑے کبیر من نہ ڈگے تن کاہے کو ڈرائے چرن کمل چت رہو سمائے گنگا کی لہر میری ٹٹی زنجیر مرگ شالہ پر بیٹھے کبیر پانی دیا لہراں نال سنگل ٹٹ گئے دوجی پکار شمبیاں دے بابے نام دے مندر وچ پہر پائے لوکاں نے تکے مار کے مندر چوں کڈ دتا تینوں کوئی ادھکار نہیں مندر وچ آون دا نام دے تو شمبے شمبیاں نوں مندر وچ پیر رکھن دا ادھکار نہیں تو شدر ہے جدوں مندر چوں تکے پئے رب نوں تا مار کے کیا کوئی ایسا کل جیڑا شمبیاں نوں گل نہ لائے جے شمبے اینے ماڑے پھر پیدا ہی کیوں کیتے جدوں رب نوں اینی گل کہی ہنڑی جات میری جات مرایا شمبے کے جنم کاہے کو آیا ادو رب نے درگاہ وچوں آواز دے کے کیا ہن میں خود آواں گا سب تو پہلا تہنوں اپنے گل نہ لاواں ساتھ سنگت شری گرو نانک صاحب مہاراج جی نے سب تو پہلا پریکٹیکل پتا کی دتا اس طرح 6 سال دی عمر وچ پادشاہ نے پہلا پریکٹیکل ہی کہہ دتا میں پریکٹیکل شبد تاں ورت رہا کیونکہ وہ تھیوری انی دیر ادھوری ہے جنی دیر کسی تھیوری دا پریکٹیکل لوکاں دے سامنے نہ شری گرو نانک صاحب مہاراج دی عمر 6 سال دی پوری رائے کوئیں دی تلوڈی رولا پہ کہندے ہو خطریاں دا ویدیاں دا لڑکا نانک ویکھو سب تو نیمے ڈوم رسیاں دے گھر روٹی کھاندے بابے نانک نے مردانے نو اپنا بھائی بنایا اودے گھر جا کے پرشادا شکن لگ پئے ایک نے رولا پا کے کہو کلا روٹی نہیں کھاندا میں تے ویکھیا ویدیاں دا نانک ایتھے مردانے ڈوم رسی دی تھالی وچوں جھوٹا کھاندا ہے پادشاہ نے پریکٹیکل دتا نیچا اندر نیچ جات نیچی ہوا تے نیچ نانک تن کے سنگ ساتھ وڈیاں سے ہو کیا ریس شری گرو نانک سے مہاراجیاں نے پورے تلوڈی وچ پہلا اے پریکٹیکل کیتی تسی پڑھے لکھے بیٹھے ہو اج پورے پنجاب دا گول کڈ کے ویکھ لیو جننے پرانے پنڈ ہون گے تسی حیران ہوو گے نیمیاں جاتاں دے لوکاں دی بستیاں اج وی لندے پاسے ہون کیوں اے لوکاں دی سوچ نے ونتر ہی اس طرح دی بنائی سی کہ جے سورج چڑھے تے پہلی کرن اچ جاتیاں دے لوکاں تک آئے جے ہوا چلے تے پہلا اچے جاتیاں دے لوکاں نوں ہوا لگے نیویں جاتاں دے لوکاں دیاں وستیاں بھی لیندے پاسے پر بادشاہ دھن گرو نانک دے مہاراج ستگرو اس دھرتی تے سب تو وڈی کرامات کیتی جدوں ہردوار گئے حضور نے چڑھدے وال پانی دینا چھڈ کے لیندے وال پانی دتا رولا پی گیا کیوں دے رہے حضور نے بہانہ بنایا میری کھیتی سک رہی لوگ ہس پئے بابا 300 میل تیری کھیتی نو پانی کے میں حضور نے کہا جے 300 میل پانی نہیں تے 1000 میل تہاڈے پتر لوگ بزرگاں نو کیویں پہنچے جتھے لوکاں نو سچ دا گیان دتا اوتھے بھائی مردانے نے اکھاں بھر لیاں بابا اے تو اس دھرتی تے وڈی کرامات کیتی ہے دنیا دے لوگ چڑھدے نو سلاما کردے نے جے دے کول 4 پیسے ہون اودے سب متر تے رشتہ دار بندے نے ڈگے تکے ہوئے نیمے گرے نو کوئی نہیں چکدا ایک بابا نانک تو ہے جے نے چڑھدیاں ول پانی دینا چھڈ کے لیندیاں نو اپنے گل نال
1: پروگرام دا اے حصہ تواڈے تک پنجاب انشورنس دے ہرپندر سنگھ سدھو دے سہیوگ نال پہنچایا جا رہا ہے इना तो किसी भी तरह दी लाइफ इंश्योरेंस जा विजिटर इंश्योरेंस बारे कोई भी जानकारी लेने लई तुसी हरपिंदर सिद्धू जी नू 403-404-3500 यानी 403-404-3500 ते संपर्क कर सकते हो पंजाब इंश्योरेंस तो हरपिंदर सिंह सिद्धू प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है होर जानकारी ले पॉल सेखू जी नो 403-829-5000 जा फिर 403-719-4947 ते संपर्क कर सकते हो HMP कस्टम कैबिनेट्स लिमिटेड दा पता है यूनिट नंबर 11 2316 एवेन्यू नॉर्थ ईस्ट कैलगरी प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है इना तो किसी भी तरह दे ड्राईवॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैन लई तुसी अज ही निर्वैर जोहल जी नू 403-690-8700 यानी 403-690-8700 या फिर भजन सिंह चौहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: धन श्री गुरु नानक साहब महाराज जेड़े नगर विच पातशाह दा प्रकाश होया ओदा नाम लिखिया राय कोए दी तलवंडी। एदा अर्थ सुने राय कोए पट्टियां दा एक सरदार है। उन्हां दा गोत पट्टी होए जेड़ा राय कोए पट्टी सरदार दे हिस्से विच जमीन आई उत्थे उन्हें एक पिंड वसाया। तलवंडी दा अर्थ तल कहिंदे ने जमीन नूं, वंडी कहिंदे ने जेड़ी किसे दे हिस्से विच आ। पट्टियां दे सरदार राय कोए दे हिस्से विच जेड़ी जमीन आई उत्थे उन्हें एक पिंड वसाया। ओदा नाम उन्हें अपने नाम दे रखिया राय कोए दी तलवंडी। पूरे पंजाब दे पिंड वेखियो जिथे जिथे तलवंडी होएगा कल्ली तलवंडी कोई भी नहीं होएगी, ओदे नाल कोई ना कोई नाम, क्योंकि तलवंडी कोई नाम नहीं। तलवंडी दा अर्थ है जेड़ी तल भाव जमीन वंडे विच आई हिस्से विच आई। जिन्नियां तलवंडियां होणगियां ओदा नाम होएगा, चाहे वह तलवंडी सब होवे चाहे तलवंडी दसौंदा सिंह तलवंडी रामा, जिन्नियां तलवंडियां होणगियां ओदे नाल कोई ना कोई नाम। तलवंडी भाई तलवंडी सब, तलवंडी दा अर्थ है तल भाव जिहड़ी जमीन वंडे विच। सो पट्टियां दे सरदार दे हिस्से विच जिहड़ी जमीन आई उहने अपने नाम ते पिंड रख्या राय कोए दी तलवंडी। उस तलवंडी दे अंदर उस नगर दे अंदर एक परिवार रहिंदा है बेदियां। इतिहास में थोड़ा जिहा तुहानूं सुणाउणा तुहाडी सुरत किते अपनी सारिआं दी उत्थे पहुंच। उस पिंड विच इक परिवार रहिंदा है बेदियां दा सत्कार योग बाबा शिव राम बेदी। ये गुरु नानक दे महाराज दे दादा जी, माता बनारसी देवी गुरु नानक दे महाराज दे दादी जी। बाबे शिव राम बेदी दे घर दो पुत्र होए, वड्डे दा नाम रखिया भाई कालू, छोटे दा नाम रखिया भाई लालू। पहले नाम ही लोग इस तरह रखते सन, एक दा जिहड़ा नाम होना दूजे दा ओ नाम रख देना, जे एक दा नाम साधु दूजे दा माधो रख देना, एदां लोग जोड़ लैंदे सन। पहले वड्डे दा नाम भाई कालू, छोटे दा नाम भाई लालू। वड्डे भाई कालू पढ़ लिख गए ते राय बुलार पट्टी जेड़ा उस वक्त राय भोए दी तलवंडी राय भोए दे नवाब दा अगे पोतरा सी, उदों ओ राय भोए दी तलवंडी दा नवाब सी। राय बुलार पट्टी दे कोल ओ जमीन जायदाद दा हिसाब किताब देखण वास्ते पटवारी लग। पटवारी शब्द भी पलवली शब्द तों बनिया, तुसीं पढ़े लिखे बैठे जिन्हों जमीन का हिसाब किताब पता हो। जो उन्हें जमीन का हिसाब किताब सब खजाने का रखन लग पे, उन्होंने नाम नाल एक शब्द जुड़िया, लोग भाई कालू तो मेहता कालू कहन, क्योंकि मेहते का अर्थ हुंदा है मंत्री। लब कूड़ दो मेहता कही है। गुरु ग्रंथ साहिब महाराज की बाणी ने कहा संसार के अंदर मंत्री कौन है, लोगों का लब लालच ते कूड़ लोगों के प्रधानमंत्री ने। खैर हुण ये ध्यान नाल सुनो, मेहता कालू भाव माल मंत्री जिन्हों पटवार जमीन जायदाद का सब कुछ पता हो, ਉਹਨਾਂ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਇੱਕ ਬੱਚੀ ਜਨਮ ਲਿਆ। ਉਹਦਾ ਨਾਮ ਇਤਿਹਾਸ ਵਿੱਚ ਆਇਆ ਬੇਬੇ ਨਾਨਕੀ। ਉਹ ਬੱਚੀ 5 ਸਾਲ ਦੀ ਹੋ ਗਈ। ਬੇਦੀਆਂ ਦੇ ਘਰ 5 ਸਾਲ ਔਲਾਦ ਹੀ ਨਾ। 5 ਸਾਲਾਂ ਬਾਅਦ ਉਹ ਵਕਤ ਆਇਆ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਲੈਣਾ ਸੀ। 5 ਸਾਲਾਂ ਬਾਅਦ ਜਿਹਦੇ ਘਰ ਵਿੱਚ ਔਲਾਦ ਹੋਣੀ ਹੋਵੇ ਉਸ ਪਰਿਵਾਰ ਦੇ ਅੰਦਰ ਬੜੀ ਖੁਸ਼ੀ ਹੁੰਦੀ, ਪੂਰਾ ਪਰਿਵਾਰ ਪ੍ਰਸੰਨ ਹੈ। ਹੁਣ ਇੱਕ ਉਸੇ ਰਾਏ ਭੋਇਨ ਦੀ ਤਲਵੰਡੀ ਦੀ ਗਰੀਬ ਮੁਸਲਮਾਨ ਔਰਤ ਜਿਹਦਾ ਨਾਮ ਦੌਲਤਾਂ ਦਾਈ ਆਇਆ, ਉਹਨੂੰ ਦਾਈ ਦੀ ਸੇਵਾ ਵਾਸਤੇ ਮਾਂ ਬਨਾਰਸੀ ਦੇਵੀ ਨੇ ਰੱਖ ਲਿਆ। ਕਿਹਾ ਨੀ ਦੌਲਤਾਂ, ਮੇਰੀ ਨੂੰਹ ਤ੍ਰਿਪਤਾ ਦਾ ਖਿਆਲ ਰੱਖੀ, ਰੋਜ਼ 2-4 ਘੰਟੇ ਆਉਂਦੀ ਹੈ, ਸੇਵਾ ਕਰਕੇ ਚਲੀ ਜਾਂਦੀ ਹੈ। ਭਾਈ ਸੰਤੋਖ ਸਿੰਘ ਹੋਰਾਂ ਇਹ ਪ੍ਰਸੰਗ ਲਿਖੇ, ਉਹ ਕਹਿੰਦੇ ਰੋਜ਼ ਆ ਕੇ ਸੇਵਾ ਕਰਕੇ ਮੁੜ ਜਾਏ। ਇੱਕ ਦਿਨ ਐਸਾ ਆਇਆ, 2-4 ਦਿਨ ਮਹਾਰਾਜ ਦੇ ਪ੍ਰਕਾਸ਼ ਵਿੱਚ ਰਹਿੰਦੇ ਸਨ। ਇਹ ਦੌਲਤਾਂ ਘਰ ਵਿੱਚ ਆਈ, ਪੂਰੇ ਪਰਿਵਾਰ ਨੂੰ ਵਿਹੜੇ ਵਿੱਚ ਬੈਠਿਆਂ ਵੇਖਿਆ। ਆਉਂਦਿਆਂ ਹੱਥ ਜੋੜ ਕੇ ਬੁਲਾ ਕੇ ਘਰ ਦੇ ਬਜ਼ੁਰਗ ਬਾਬਾ ਸ਼ਿਵ ਰਾਮ ਬੇਦੀ ਨੂੰ, ਗੁਰੂ ਨਾਨਕ ਸਾਹਿਬ ਦੇ ਦਾਦੇ ਨੂੰ ਇਹ ਬੋਲੀ। ਕਹਿਣ ਲੱਗੀ, ਮੈਂ ਤਾਂ ਕਲਿਆਣ ਦਾਸ ਬਾਬਾ ਸ਼ਿਵ ਰਾਮ, ਤੁਹਾਡੇ ਘਰ ਅੱਜ ਤੋਂ 5 ਸਾਲ ਪਹਿਲਾਂ ਰੱਬ ਨੇ ਧੀ ਦਿੱਤੀ ਸੀ, 5 ਸਾਲਾਂ ਬਾਅਦ ਤੁਹਾਡੇ ਘਰ ਵਿੱਚ ਖੁਸ਼ੀ ਆਉਣ ਲੱਗੀ। ਮੇਰਾ ਅੱਲਾਹ ਤਾਲਾ ਨਜ਼ਰ ਕਰੇ, ਜੇ ਤੁਹਾਡੇ ਘਰ ਵਿੱਚ ਇਸ ਸਾਲ ਪੁੱਤਰ ਹੋਇਆ, ਵਿਖੀ ਬਾਬਾ ਸ਼ਿਵ ਰਾਮ ਵਧਾਈ ਦੇਣ ਲੱਗਿਆ ਕਯੂਸੀ ਨਾ ਕਰਿਓ, ਮੈਨੂੰ ਗਰੀਬਣੀ ਨੂੰ 4 ਪੈਸੇ ਦੇ ਦਿਓ, ਮੇਰਾ ਬੁਢੇਪਾ ਸੌਖਾ ਲੰਘਦਾ। ਤੁਹਾਨੂੰ ਰੱਬ ਨੇ ਬੜਾ ਕੁਝ ਦਿੱਤਾ, ਤੁਹਾਡੇ ਕੋਲ ਜ਼ਮੀਨ ਪੈਸਾ ਸਭ ਕੁਝ ਹੈ, ਜੇ ਰੱਬ ਨੇ ਤੁਹਾਨੂੰ ਪੁੱਤਰ ਬਖਸ਼ਿਆ ਮੈਨੂੰ ਵਧਾਈ ਖੁਸ਼ ਹੋ ਕੇ ਦੇ ਦਿਓ। ਮੇਰੇ ਘਰ ਦੇ ਦਾਣੇ ਮੁੱਕ ਗਏ ਨੇ, 2 ਮਣ ਦਾਣੇ ਦੇ ਦਿਓ, ਮੇਰਾ ਸਿਆਲ ਬੱਚਿਆਂ ਦਾ ਸੌਖਾ ਲੰਘਦਾ। ਮੈਂ ਤਾਂ ਕਲਿਆਣ ਦਾਸ ਨੇ ਬਚਨ ਕਹੇ। ਕਹਿਣ ਲੱਗੇ, ਨੀ ਤੁਲਸਾ, ਤੇਰੀ ਜ਼ੁਬਾਨ ਬਖਤਾਵਰ ਹੋ, ਸਾਡੇ ਘਰ ਪੁੱਤਰ ਹੋਇਆ, ਜੋ ਤੂੰ ਮੰਗ ਰਹੀ ਹੈ ਤੈਨੂੰ ਵਧਾਈ ਖੁਸ਼ ਹੋ ਕੇ ਦਵਾਂ। ਸਾਧ ਸੰਗਤ ਕੌਣ ਦੱਸੇ, ਦੌਲਤਾਂ ਤੂੰ ਪੈਸੇ ਮੰਗਣੀ ਹੈ, ਦੌਲਤਾਂ ਦਾਈ ਦਾਣੇ ਕੱਪੜੇ ਪੈਸਾ ਮੰਗਦੀ ਹੈ, ਦੌਲਤਾਂ ਨੂੰ ਇਸ ਗੱਲ ਦਾ ਇਲਮ ਗਿਆਨ ਨਹੀਂ। ਦੌਲਤਾਂ ਤਾਂ ਪਹਿਲੀ ਇਸ ਧਰਤੀ ਦੀ ਭਾਗਾਂ ਵਾਲੀ ਔਰਤ ਹੈ, ਜਿਹਨੂੰ ਇਸ ਧਰਤੀ ਦੇ ਰੱਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਬਾਅਦ ਜਨਮ ਦੇਣ ਵਾਲੀ ਮਾਂ ਨੂੰ ਦਰਸ਼ਨ ਬਾਅਦ ਵਿੱਚ ਹੋਣਗੇ, ਦੌਲਤਾਂ ਦਾਈ ਨੂੰ ਮਾਂ ਤੋਂ ਵੀ ਪਹਿਲਾਂ ਦਰਸ਼ਨ। ਦੌਲਤਾਂ ਦਾਈ ਤਾਂ ਪਹਿਲੇ ਭਾਗਾਂ ਵਾਲੀ, ਪਰ ਉਹਨੂੰ ਪਤਾ ਹੀ ਨਹੀਂ ਇਸ ਗੱਲ, ਇਲਮ ਨਹੀਂ ਸੀ। ਉਹਦੇ ਭਾਗ ਜਾਗੇ ਸਾਧ ਸੰਗਤ, ਜਿੱਦਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਇਤਿਹਾਸ ਕਹਿੰਦਾ ਉਸ ਦਿਨ ਪੂਰਾ ਦਿਨ ਗੁਜ਼ਰ ਗਿਆ। ਰਾਤ ਪਈ, ਮਾਂ ਬਨਾਰਸੀ ਦੇਵੀ ਨੇ ਕਿਹਾ, ਨੀ ਦਾਈ ਦੌਲਤਾਂ, ਘਰ ਨਾ ਚਲੀ ਜਾਈ ਰੋਟੀ ਬਣਾਉਣ, ਪ੍ਰਸ਼ਾਦਾ ਸਾਡੇ ਘਰੋਂ ਲੈ ਜਾ ਬੱਚਿਆਂ ਵਾਸਤੇ, ਅੱਜ ਤੂੰ ਇੱਥੇ ਖਿਆਲ ਰੱਖੀ। ਦੌਲਤਾਂ ਨੇ ਅੱਜ ਪ੍ਰਸ਼ਾਦਾ ਬਾਬੇ ਨਾਨਕ ਦੇ ਘਰੋਂ ਲਿਜਾ ਕੇ ਦੇ ਦਿੱਤਾ। ਤੇ ਸਾਧ ਸੰਗਤ, ਇਸੇ ਤਰ੍ਹਾਂ ਰਾਤ ਪਈ, ਭਾਈ ਸੰਤੋਖ ਸਿੰਘ ਲਿਖਦੇ, ਦੌਲਤਾਂ ਤੇ ਘਰ ਦੀ ਨੌਕਰਾਣੀ ਸੇਵਾ ਵਿੱਚ ਰਹੀ, ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਅੱਧੀ ਰਾਤ ਦਾ ਵਕਤ, ਮੈਂ ਸਾਧ ਸੰਗਤ ਵੇਖਿਆ, ਜਿਹੜੇ ਸਿੰਧੀ ਲੋਕ ਨਾ, ਉਹ ਸਿੰਧ ਵਿੱਚ ਵੀ ਤੇ ਇੱਧਰ ਵੀ ਜਿਹੜੇ ਰਾਏਪੁਰ ਛੱਤੀਸਗੜ੍ਹ ਰਹਿੰਦੇ, ਉਹ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਭਾਵਨਾ ਨਾਲ ਮਨਾਉਂਦੇ। ਜਦੋਂ ਰਾਤ ਦਾ 1:15 ਵੱਜਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਫੁੱਲਾਂ ਦੀ ਵਰਖਾ ਕਰਦੇ ਨੇ, ਇੰਨੇ ਪ੍ਰੇਮ ਵਿੱਚ ਗੁਰੂ ਨਾਨਕ ਨੂੰ ਜਪਦੇ ਨੇ, ਇੰਝ ਲੱਗਦਾ ਜਿਵੇਂ ਉਸੇ ਵਕਤ ਅਜੇ ਪਾਤਸ਼ਾਹ ਨੇ ਅਵਤਾਰ ਧਾਰਿਆ। ਕਿੰਨੀ ਭਾਵਨਾ ਉਹਨਾਂ ਦੇ ਅੰਦਰ। ਖੈਰ, ਇਤਿਹਾਸ ਕਹਿੰਦਾ ਜਦੋਂ ਰਾਤ ਦਾ ਉਹ ਪਹਿਲਾ ਪਹਿਰ ਹੋਇਆ, ਪੁੰਨਿਆ ਦੀ ਰਾਤ ਪੂਰਨਮਾਸ਼ੀ ਦੀ, ਪੂਰਾ ਵਿਹੜਾ ਚੰਦਰਮਾ ਨਾਲ ਭਰਿਆ, ਚਾਨਣ ਹੀ ਚਾਨਣ ਵਿਹੜੇ ਵਿੱਚ, ਪੂਰੇ ਪਰਿਵਾਰ ਵਿੱਚੋਂ ਕੋਈ ਵੀ ਸੁੱਤਾ ਨਹੀਂ। ਦਾਦਾ ਬਾਬਾ ਸ਼ਿਵ ਰਾਮ ਜਾਗਦੇ ਨੇ, ਦਾਦੀ ਬਨਾਰਸੀ ਦੇਵੀ ਜਾਗਦੀ ਹੈ, ਚਾਚਾ ਲਾਲੂ ਜੀ ਤੇ ਪਿਤਾ ਮਹਿਤਾ ਕਾਲੂ ਜੀ ਜਾਗਦੇ ਨੇ। ਸਭ ਤੋਂ ਵੱਡੀ ਗੱਲ, 5 ਸਾਲ ਦੀ ਉਮਰ ਹੈ ਬੇਬੇ ਨਾਨਕੀ ਦੀ, ਉਹਦੀਆਂ ਵੀ ਅੱਖਾਂ ਵਿੱਚ ਨੀਂਦ ਨਹੀਂ। ਦਾਦੀ ਨੇ ਕਈ ਵਾਰ ਕਿਹਾ, ਨਾਨਕੀ ਸੌਂਜਾ ਰਾਤ ਬੜੀ ਹੋ ਗਈ, ਪਰ ਨਾਨਕੀ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਪੈਂਦੀ। ਕਿਉਂ? ਇਹ ਦੁਨੀਆਂ ਦੀ ਕੋਈ ਆਮ ਭੈਣ ਨਹੀਂ, ਸਾਧ ਸੰਗਤ, ਬੇਬੇ ਨਾਨਕੀ ਉਹ ਭੈਣ ਹੈ ਜਿਹਦੀਆਂ ਅੱਖਾਂ ਨੇ ਸਭ ਤੋਂ ਪਹਿਲਾਂ ਪਹਿਚਾਣ ਕਰਨੀ ਮੇਰਾ ਗੁਰੂ ਨਾਨਕ ਰੱਬ। ਬੇਬੇ ਨਾਨਕੀ ਕੋਈ ਆਮ ਹਸਤੀ ਨਹੀਂ, ਅੱਜ ਪੂਰੀ ਰਾਤ ਅੱਖਾਂ ਵਿੱਚ ਨੀਂਦ ਨਹੀਂ, ਅੱਧੀ ਰਾਤ ਹੋ ਗਈ, ਉਹ ਵਕਤ ਆਇਆ। ਭਾਈ ਸੰਤੋਖ ਸਿੰਘ ਲਿਖਦੇ, ਦੌਲਤਾਂ ਦਾਈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵੇਲੇ ਮਾਂ ਤ੍ਰਿਪਤਾ ਦੀ ਸੇਵਾ ਵਿੱਚ ਸੀ, ਬੜੀ ਹੈਰਾਨ ਹੋਈ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਬਸ ਹੱਥਾਂ ਵਿੱਚ ਸਰੀਰ ਆਉਣ ਦੀ ਦੇਰ ਸੀ, ਪੂਰੇ ਕਮਰੇ ਵਿੱਚ ਦੇਸੀ ਘਿਓ ਦਾ 8 ਮੁਖੀਆ ਜਗਦਾ ਦੀਵਾ, इंज लगा जिवें पूरे कमरे विच दीवे दी रोशनी मद्धम पै गई। चानण ही चानण दर्शन करदिआं हैरान होई, इह बालक रोया नहीं। इस बालक दे हथ मुठियां खुले ने, जिन्ने बच्चे जन्म लैंदे हथ इस तरह बंद हुंदे। बड़ी हैरान होई, फिर अखां हथ नूं साफ करके एक बार पातशाह दे नन्ने पैरां तों पकड़ के इस तरह शरीर भोए कीता। जदों दुआरा दीदार कीते, पातशाह रोए नहीं, मिठा जिहा मुस्कुरा के अखां खोल। बस ओ पहली नजर गुरु नानक साहिब महाराज दी किन्नी भागां वाली होएगी दौलतां, जिहदे उत्ते मेरे गुरु नानक साहिब महाराज दी पहली नजर पई होए। साध संगत भाई संतोख सिंह लिखदे, दौलतां रो के कहिंदी, बौस इस जन्मे मम कर माही, मेरे हथां च बड़े बच्चियां ने जन्म ले है, पर अज पहली बार वेखे, जे अचरज कब देखो नाही। ये हैरानी वाली गल मैं कदे वेखी नहीं कि कोई बच्चा हसदिया जन्म ले। बस पहली दृष्टि पैण दी देर सी, दौलतां ने जदों महाराज जी दा शरीर मां तृप्ता नूं दे के बाहर आई ते परिवार उठ के खलो गए। दौलतां कोई खबर सुना, इन्हें खुश होके क्या वधाई होवे कल्याण दास, तुहाडे घर विच अल्लाह ताला ने पुत्र बख्शे। बस खुश होए, थाल मूरां दा चुकिया, कहिंदे ने झोली कर दौलतां, तेरी झोली विच वधाई पा दे। जदों इस तरह हथ माया दा भर के क्या झोली कर, दौलतां दाई ने झोली ना अड्डी, हथ नाल गरीबणी दौलतां दाई ने थाल परे करके क्या, रहण दे वे कल्याण दास, मैं रजी वे सदा रजी, मैनू पैसे नहीं चाहिए। आख्या की होया दौलतां, कल ते कहिंदी सन दाणे दे दिओ पैसे दे दिओ, अज वधाई क्यों नहीं, जे पैसे थोड़े ने होर दे दांगे, पर साडे घरों खुश होके जाई। दौलतां ने कहा, मैं बड़ी खुश हां कल्याण दास, मैं तां कालू मैनू पैसे नहीं चाहिए, हां अज तो पहला भुखी जरूर सा कि पैसे दे दिओ, वधाई दे दिओ, दाणे दे दिओ, पर पता नहीं क्यों तेरे पुत दे दीदार पाए ने, इंज लगता जिवें सदियां तो भुखा मन हुण रज गया। साध संगत इतिहास पढ़ियो, परत के उस दौलतां दाई ने राय भोए दी तलवंडी विच दाई पुणे दा कम ही छड्डा, उहने किसे दे घर दाई दा कम नहीं कीता, उह अपने घर विच अल्लाह ताला दी बंदगी विच बह गई। थोड़े महीनियां विच रौला पै गया, उह जिहदे घर विच औलाद ना होवे, उह जाओ दौलतां दाई दे घर मत्था टेको दे औलाद हो जाए। लोक दौलतां नूं पुज्जण लग पए, दौलतां दे घरों लोकां नूं सुख मिलण लग पिया, दौलतां सचमुच रज गई। गुरु नानक साहिब दी पहली दृष्टि उस दौलतां दाई ते पई। साध संगत इत्थों बेनती समझो, हालात ए सन कि गुरु नानक साहिब महाराज तों पहला, कल आई कुत्ते मुई खाज हुआ मुरदार गुसाई, राजे पाप कमाम दे उल्टी बाड खेत को खाई। जिहड़ी गल मैं हुण कहणी है थोड़ी ध्यान नाल सुन, 550 साल गुजर गए, अपने मन च इक विचार करियो, 550 सालां विच बाहरों रंग रोगन कारां कोठियां घर पक्के बने ने, पर कदे मन च विचार करियो तुहानू इंज लगेगा जिवें हालात बदले नहीं, दुआरा घूम के फिर उही होवे। राजे फिर उल्टी बाड़ खेत को खाई, तुसीं कहोगे अज किवें उल्टी बाड़ खेत को खाई, अज अपने मन च विचार करियो, उल्टी बाड़ खेत को खाई अज 550 साल बाद भी हो। लोग अपने पैसे बचाउण लई बैंकां विच रख दे कि लो जी घरों चोरी ना हो जाए, पैसा बैंक विच रख दे, जे बैंकां वाले खा के चले जाण फिर किधर जाऊंगे। उल्टी बाड़ खेत को खाई, 9-9 हजार करोड़ रुपया लोग खा के भज जांदे ने। साध संगत आ पंजाब महाराष्ट्र बैंक डुब गई ते रौला पै गया, जेडे बंदे दा 90 लाख रुपया सी उहनूं हार्ट अटैक। उल्टी बाड़ खेत को खाई, पैसा बचाउण लई बैंक विच रख दे, बैंकां खा जांदियां ने। कानून 1966 दा बणिआ, अज गवर्नमेंट ने लागू कर दिता, तुहाडे कापियां ते बैंकां तों पुछ के वेखो, कोई बैंक मर जाए ते डुब्बण तों बाद साध संगत तुहाडा भावें 50 लाख होवे, तुहानूं 1 लाख रुपया इंश्योरेंस दा मिलदा। क्यों? उल्टी बाड़ खेत को खाई, फिर हालात बदल। अगली पंक्ति

ਸਟੂਡੈਂਟ ਤੇ ਟੀਚਰ ਦਾ ਅਦਬ ਸਤਿਕਾਰ ਮੁੱਕ ਗਿਆ, ਕੋਈ ਕਿਸੇ ਦਾ ਅਦਬ ਸਤਿਕਾਰ ਨਹੀਂ। ਉਹ ਕਹਿੰਦੇ ਨੇ ਪੈਸੇ ਦੇਣੇ ਨੇ, ਹਰ ਸਬਜੈਕਟ ਦੀ ਟਿਊਸ਼ਨ ਲੋਕ ਘਰ ਪੜਾਉਣ ਆ ਜਾਂਦੇ, ਕੋਈ ਅਦਬ ਸਤਿਕਾਰ ਨਹੀਂ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਅੱਜ ਵੀ ਹੈ, ਸੇਵਕ ਬੈਠਣ ਘਰਾਂ ਵਿੱਚ ਗੁਰਉਠ ਘਰੀ ਤਿਨਾੜੇ ਜਾਈ, ਅੱਜ ਵੀ ਲੋਕ ਘਰੇ ਬਹਿ ਕੇ ਸਿੱਖਦੇ ਨੇ, ਸਿਖਾਉਣ ਵਾਲੇ ਘਰ ਆ ਜਾਣ। ਅੱਜ ਵੀ 550 ਸਾਲ ਬਾਅਦ ਹਲਾ। ਅਗਲੀ ਪੰਕਤੀ, ਪਰਜਾ ਅੰਧੀ ਗਿਆਨ ਬਿਨ ਕੂੜ ਸਤ ਮੁਖੋਂ ਆਲਾਈ, ਗੁੱਸਾ ਨਾ ਕਰਿਓ ਪਰਜਾ ਅੱਜ ਵੀ ਅੰਨੀ। ਅੱਜ ਲੋਕ ਇੰਜੀਨੀਅਰ ਡਾਕਟਰ PhD ਕਰ ਗਏ, ਤੁਹਾਡੀ ਕਿਸ ਅਕੈਡਮਿਕ ਐਜੂਕੇਸ਼ਨ ਹਾਈ ਲੈਵਲ ਦੀ ਹੋਣ ਕਰਕੇ ਲੋਕ ਗਿਆਨਵਾਨ ਹੋ ਗਏ? ਨਹੀਂ, ਅੱਜ ਵੀ ਪਰਜਾ ਗੁਰੂ ਦੀ ਬਾਣੀ ਦੇ ਗਿਆਨ ਤੋਂ ਬਗੈਰ ਅੰਨਿਆਂ ਦੀ ਤਰ੍ਹਾਂ। ਮੈਂ ਤੁਹਾਨੂੰ ਐਗਜ਼ਾਮਪਲ ਦਵਾਂ, ਸਾਧ ਸੰਗਤ, ਪਰਜਾ ਅੰਧੀ ਗਿਆਨ ਬਿਨ ਨਹੀਂ ਤੇ ਹੋਰ ਕੀ ਹੈ। ਜਿਨ੍ਹਾਂ ਡਾਕਟਰਾਂ ਨੇ ਲੋਕਾਂ ਦਾ ਭਲਾ ਕਰਨਾ ਸੀ, ਲੋਕਾਂ ਦੀ ਰੱਤ ਨਚੋੜਨ ਲੱਗ ਪਏ, ਇੱਕ ਅੰਮ੍ਰਿਤਧਾਰੀ ਬੱਚੀ MBBS ਬਣੀ। ਉਹ ਮੇਰੇ ਕੋਲ ਰੋ ਕੇ ਕਹਿੰਦੀ, ਭਾਈ ਸਿੰਘ ਮੈਂ ਤੇ ਇਹ ਕੰਮ ਛੱਡ ਹੀ ਦੇਣਾ ਡਾਕਟਰ। ਬੇਟਾ ਕਿਉਂ? ਕਲਗੀ ਘਰ ਵਿੱਚ ਸਰੱਗੀ ਪੈਸੇ ਸਭ ਕੁਝ ਸੀ, ਮਾਂ ਪਿਓ ਅੰਮ੍ਰਿਤਧਾਰੀ ਸੀ, ਮੈਂ ਹੁਣ MBBS ਡਾਕਟਰ ਬਣ ਗਈ। ਪਰ ਜਿਹੜੇ ਹਸਪੀਟਲ ਵਿੱਚ ਜੋਬ ਹੈ ਨਾ, ਉੱਥੋਂ ਦਾ ਹੈੱਡ ਉਹ ਡਾਕਟਰ ਕਹਿੰਦੇ ਨੇ ਕਿਸੇ ਪੇਸ਼ੈਂਟ ਨੂੰ ਸੁੱਕਾ ਨਹੀਂ ਜਾਣ ਦੇਣਾ, ਆਪਰੇਸ਼ਨ ਨਹੀਂ ਵੀ ਹੋਣਾ, ਤੁਸੀਂ ਲਿਖ ਕੇ ਦਿਓ ਆਪਰੇਸ਼ਨ। ਕਹਿੰਦੀ ਮਜਬੂਰਨ ਕਹਿਣਾ ਪੈਂਦਾ, ਜੇ ਨਹੀਂ ਕਹੋ ਤਾਂ ਉਹ ਕਹਿੰਦੇ ਤੂੰ ਪਰਾਂ ਚੱਲ, ਹੋਰ ਡਾਕਟਰ ਬਥੇਰੇ ਨੇ। ਅੱਖਾਂ ਨਾਲ ਵੇਖ ਕੇ ਉਹ ਕਹਿੰਦੀ ਮੇਰੀ ਤੇ ਧਾਰ ਨਿਕਲ ਗਈ। ਚੰਗੀਆਂ ਭੱਲੀਆਂ ਮਾਈਆਂ ਕੇਸ ਨਾਰਮਲ ਹੁੰਦਾ, ਡਿਲੀਵਰੀ ਨਾਰਮਲ ਹੋਣੀ ਹੁੰਦੀ, ਉਹ ਕਹਿੰਦੇ ਨੇ ਰੋਗੀ ਕਰ ਦਿਓ, ਪੇਟ ਪਾੜੋ, ਪੈਸੇ ਬਣਾਉਣੇ ਨੇ। ਸਾਧ ਸੰਗਤ, ਇਹ ਪਰਜਾ ਅੰਧੀ ਗਿਆਨ ਬਿੰਨੀ ਤੇ ਹੋਰ ਕੀ ਹੈ। ਲੋਕ ਪੜ੍ਹੇ ਲਿਖੇ ਡਾਕਟਰ ਲੋਕਾਂ ਦੀ ਰੱਤ ਨਚੋੜਨ ਲੱਗ, ਪਰਜਾ ਅੰਧੀ ਗਿਆਨ ਬਿੰਨ ਅੱਜ ਵੀ। ਅਗਲੀ ਗੱਲ, ਪੜ੍ਹੇ ਲਿਖੇ ਲੋਕ ਆਪਾਂ ਇੰਜੀਨੀਅਰ ਡਾਕਟਰ ਬਣ ਗਏ, ਹਿੰਦੁਸਤਾਨ ਪੜ੍ਹ ਲਿਖ ਗਿਆ, ਮਾਫ ਕਰਿਓ ਅੰਨੇ ਅੱਜ ਵੀ। ਕਿਉਂ? ਉਹ ਪੜ੍ਹੇ ਲਿਖੇ ਲੋਕਾਂ ਨੂੰ ਚੈਨਲ ਤੇ ਬਹਿ ਕੇ, ਸੈਟੇਲਾਈਟ ਚੈਨਲਾਂ ਤੇ ਬਾਬੇ ਇਹ ਕਹਿ ਕੇ ਲੁੱਟਦੇ ਹੋਣ ਕੇ ਖੀਰ ਖਾ ਲੋ ਕਿਰਪਾ ਹੋ ਜਾਏਗੀ, ਗੋਲ ਗੱਪੇ ਖਾ ਲੋ ਕਿਰਪਾ ਹੋ ਜਾਏਗੀ, ਪਰ ਜਾ ਅੰਨੀ ਨੀ ਤੇ ਹੋਰ। ਇਹ ਕਿਉਂ ਅੰਨੇ? ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਉਹ ਲਿਆ ਹੀ ਨਹੀਂ ਕਿਸੇ ਨੇ, ਪਾਠ ਕਰਾਇਆ ਉਪਦੇਸ਼ ਕਿਸੇ ਨੇ ਨਹੀਂ ਲਿਆ। ਮਾਫ ਕਰਿਓ, ਮੈਂ ਫਿਰ ਉੱਥੇ ਉਹ ਕਥਾ ਵਿੱਚ ਗਿਆ, ਉਹ ਸੱਜਣੋ ਕਿਉਂ ਅੰਨੇ ਹੋਏ ਹੋ ਗਿਆ? ਅੰਤ ਹੋ ਗਿਆ। ਇਹ ਤੁਹਾਨੂੰ ਕਿਉਂ ਭਰਮ ਪੈ ਗਿਆ 20 ਰੁਪਏ ਦਾ ਜਹਾਜ਼ ਚੜਾ ਕੇ ਵੀਜ਼ਾ ਲੱਗਦਾ? ਜੇ ਜਹਾਜ਼ ਚੜਾਉਣ ਨਾਲ ਵੀਜ਼ਾ ਲੱਗਦਾ ਹੋਵੇ, ਇੰਸਟੀਟਿਊਟ ਖੋਲਣ ਦੀ ਕੀ ਲੋੜ, ਆਈਲੈਟਸ ਕਰਨ ਦੀ ਕੀ ਲੋੜ ਹੈ, ਬੱਚਿਆਂ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ? ਨਾਲੇ ਸੋਚ ਕੇ ਵੇਖੋ ਇਹ ਜਹਾਜ਼ ਕਿੱਥੋਂ ਲੈ ਕੇ ਚੜਾਇਆ? ਬਾਹਰ ਦੁਕਾਨ ਲੱਗੀ, ਉਹ ਬੰਦਾ ਜਹਾਜ਼ ਵਿੱਚੋਂ 5 ਰੁਪਏ ਲੈਂਦਾ, ਦਿਹਾੜੀ ਤੇ ਉਹਦੇ 10-20-50 ਵਿਕ ਜਾਂਦੇ ਨੇ, ਉਹ ਆਪਣੇ ਪਰਿਵਾਰ ਦਾ ਗੁਜ਼ਰਾਨ ਕਰਦਾ। ਜੇ ਇਹ ਗੱਲ ਸੱਚ ਹੋਵੇ ਕਿ ਪਲਾਸਟਿਕ ਦਾ ਜਹਾਜ਼ ਚੜਾ ਕੇ ਕੈਨੇਡਾ ਦਾ ਵੀਜ਼ਾ ਲੱਗਦਾ, ਉਹ 5-5 ਰੁਪਏ ਲਈ ਜਹਾਜ਼ ਵੇਚਣ ਵਾਲਾ ਸਾਰੇ ਇਕੱਠੇ ਚੜਾ ਕੇ ਆਪ ਅਮਰੀਕਾ ਨਾ ਚਲੇ, ਫਿਰ ਉਹਦਾ ਵੀ ਲੱਗਣਾ ਚਾਹੀਦਾ। ਇਹ ਅਸੀਂ ਪਰਜਾ ਅੰਧੀ ਗਿਆਨ ਕੂੜ ਸਤ ਮੁਖੋਂ ਆਲਾਈ। ਇੱਥੇ ਹੀ ਬਸ ਨਹੀਂ, ਹੁਣ ਤੁਸੀਂ ਮਨਾਂ ਝਾਤ ਮਾਰਿਓ, ਤੁਹਾਨੂੰ ਥੋੜਾ ਜਿਹਾ ਲੱਗਣਾ। ਸਾਧ ਸੰਗਤ, ਅੱਜ ਵੀ ਆਪਾਂ ਅੰਨੇ, ਪਰਜਾ ਅੱਜ ਵੀ 550 ਸਾਲ ਬਾਅਦ ਅੰਨੀ ਦੀ ਅੰਨੀ। ਪਤਾ ਜੇ ਕਿਉਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਚਾਨਣ ਨੇ ਸਾਨੂੰ ਗਿਆਨ ਦੇਣਾ ਸੀ, ਅਸੀਂ ਉਪਦੇਸ਼ ਲਿਆ ਹੀ ਨਹੀਂ। ਪਾਤਸ਼ਾਹ ਨੇ ਕਿਹਾ ਸੀ, ਫੁੱਟੋ ਆਂਡਾ ਭਰਮ ਕਾ ਮਨੇ ਭਇਆ ਪ੍ਰਗਾਸ, ਗੁਰਕੱਟੀ ਬੇੜੀ ਪੱਗੇ ਤੇ ਕਿੰਨੀ ਬੰਦ ਖਲਾਸ, ਸਿੱਖ ਨੂੰ ਭਰਮ ਨਾ ਰਹੇ ਜਾਂ ਆਪਣੇ ਦੁੱਖਾਂ ਰੋਗਾਂ ਸੰਤਾਪਾਂ ਤੋਂ ਡਰ ਕੇ ਭਰਮਾਂ ਚ ਨਾ ਪਈ, ਇੱਕ ਅਕਾਲ ਪੁਰਖ ਨੂੰ ਪੁੱਜੀ ਤੈਨੂੰ ਸਭ ਕੁਝ ਮਿਲੇਗਾ। ਪਾਤਸ਼ਾਹ ਨੇ ਚਾਨਣ ਦਿੱਤਾ ਸੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਚਾਨਣ ਦਿੱਤਾ ਸੀ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਪਰ ਅਸੀਂ ਚਾਨਣ ਲਿਆ ਨਹੀਂ। ਅੱਧ ਨਾਲੋਂ ਵੱਧ ਤੁਹਾਡੇ ਚ ਐਸੇ ਬੈਠੇ ਹੋਣਗੇ, ਇੰਨਾ ਭਰਮ ਪੈ ਗਿਆ, ਇੱਕ ਨਵੀਂ ਬਿਮਾਰੀ ਪੜ੍ਹਿਆ ਲਿਖਿਆ ਨੂੰ ਪਈ ਹੈ, ਉਹ ਅੰਨੀ ਬਿਮਾਰੀ। ਪਤਾ ਕੀ ਹੈ? ਕਾਲੇ ਜਿਹੇ ਧਾਗੇ ਲੋਕ ਪੈਰਾਂ ਤੇ ਬੰਨਣ ਲੱਗ ਪਏ, ਬੀਬੀਆਂ ਵੀ ਬੰਨੀ ਜਾਂਦੀਆਂ, ਬੰਦੇ ਵੀ ਬੰਨੀ ਜਾਂਦੇ। ਪਰ ਜਾ ਅੰਨੀ ਨੀ ਤੇ ਹੋਰ ਕੀ? ਪਰ ਜਾ ਅੰਧੀ ਗਿਆਨ ਬਿਨ ਅੱਜ ਵੀ ਅੰਨੇ, ਕੂੜ ਸਤ ਮੁਖੋਂ ਆਲਾਈ। ਸਾਧ ਸੰਗਤ, ਅਗਲੀ ਪੰਕਤੀ ਦੇ ਅਰਥ ਕਹਿ ਕੇ ਮੈਂ ਸਮਾਪਤੀ ਕਰਨਾ। ਉਹ ਪੰਕਤੀ ਪਤਾ ਕੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਾਨੂੰ ਸੋਝੀ ਆਵੇ ਅਸੀਂ ਵਪਾਰੀ ਨਾ ਬਣ। ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ, 550 ਸਾਲ ਪਹਿਲਾਂ ਸੀ ਇਸਤਰੀ ਪੁਰਖ ਹੈ ਦਮ ਹਿੱਤ, ਭਾਵੇਂ ਆਉਂ ਕਿਥੋਂ ਜਾਈ ਵਰਤਿਆ ਪਾਪ ਸਭ ਜਗ ਮਾਹੀ। ਅੱਜ ਲੋਕਾਂ ਨੇ ਸਾਧ ਸੰਗਤ ਦਾਮ ਪੈਸੇ ਨੂੰ ਆਪਣਾ ਸਭ ਕੁਝ ਧਰਮ ਬਣਾ ਲਿਆ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਮੁਕੱਦਸ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਕਥਾ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਕੀ ਸੰਗਤ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰ ਰਹੀ ਗੁਰੂ ਰੂਪ ਗੁਰੂ ਕੀ ਸੰਗਤ ਅਤੇ ਮੀਡੀਏ ਦੇ ਰਾਹੀਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਧੁਰ ਕੀ ਬਾਣੀ ਦੇ ਨਾਲ ਜੁੜੀ ਹੋਈ ਗੁਰੂ ਕੀ ਸੰਗਤ, ਵੱਡੇ ਭਾਗ ਨੇ ਕਿ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਪਾਤਸ਼ਾਹ ਜੀ ਨੇ ਮਨੁੱਖਾ ਜੀਵਨ ਦਾ ਮਨੋਰਥ ਭਈ ਪ੍ਰਾਪਤ ਮਾਨੁੱਖ ਦਿਉਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਖ ਕੇ ਮਨੁੱਖਾ ਦੇਹੀ ਨੂੰ ਉਹ ਵਾਰੀ ਆਖਿਆ ਹੈ, ਜਿਸ ਵਾਰੀ ਦੇ ਵਿੱਚ ਰਹਿੰਦਿਆਂ ਆਪਾਂ ਸੰਸਾਰ ਅੰਦਰ ਵਿਚਰਦਿਆਂ ਨਿਰੰਕਾਰ ਦੇ ਨਾਲ ਅਭੇਦ ਹੋਣਾ ਹੈ। ਪਰ ਇਹ ਮਾਨੁੱਖ ਦੇ ਹੁਰੀਆ ਦੇ ਵਿੱਚ ਰਹਿੰਦਿਆਂ ਸਾਡਾ ਨਿਰੰਕਾਰ ਦੇ ਨਾਲ ਜੁੜਨ ਦਾ ਸਾਧਨ ਗੁਰੂ ਸਾਹਿਬ ਨੇ ਗੁਰਸ਼ਬਦ ਆਖਿਆ ਹੈ, ਗੁਰਬਾਣੀ ਆਖਿਆ ਹੈ। ਉਹ ਪ੍ਰਾਣੀ ਭਾਗਾਂ ਵਾਲੇ ਆਖੇ ਗਏ, ਧੰਤਾ ਦੇ ਯੋਗ ਆਖੇ ਗਏ, ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਨੇ, ਗੁਰਬਾਣੀ ਦੇ ਵਿੱਚ ਸੁਰਤ ਨੂੰ ਜੋੜਦੇ ਨੇ, ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਅਤੇ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਹਨ। ਸਿੱਖ ਦੇ ਜੀਵਨ ਦੇ ਵਿੱਚ ਗੁਰਬਾਣੀ ਅਹਿਮ ਹੈ। ਜਿਉਂ ਮੰਦਰ ਕੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ। ਮਨ ਦੀ ਥੰਮੀ, ਮਨ ਦਾ ਸਹਾਰਾ ਗੁਰ ਸ਼ਬਦ ਹੈ, ਗੁਰਬਾਣੀ ਹੈ। ਤੋ ਆਪਾਂ ਸਾਰੇ ਹੀ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਬੈਠੇ ਹਾਂ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮੁੱਚੀ ਮਨੁੱਖਤਾ ਨੂੰ, ਲੋਕਾਈ ਨੂੰ ਜੋ ਉਪਦੇਸ਼, ਜੋ ਹੁਕਮਨਾਮਾ ਬਖਸ਼ਿਆ ਹੈ, ਉਸ ਅੰਮ੍ਰਿਤਮਈ ਮੁੱਖ ਵਾਕ ਦਾ ਪਾਠ ਗੁਰਮੁਖਾਂ ਦੇ ਪਾਸੋਂ, ਭਾਈ ਸਾਹਿਬ ਜੀ ਦੇ ਪਾਸੋਂ ਹੁਣੇ ਹੀ ਆਪ ਜੀ ਨੇ ਆਪਾਂ ਸਭਨਾਂ ਨੇ ਸ਼ਰਵਣ ਕੀਤਾ ਹੈ। ਆਓ ਆਪਾਂ ਅੱਜ ਦੇ ਇਸ ਅੰਮ੍ਰਿਤਮਈ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜੀਏ। ਜਿਤਨੀ ਕੁ ਮਤ ਬੁੱਧ ਅਕਾਲ ਪੁਰਖ ਨੇ ਦਿੱਤੀ ਹੈ, ਉਤਨੀ ਕੁ ਆਪਾਂ ਚੁੱਭੀ ਲਾਉਣ ਦੀ ਕੋਸ਼ਿਸ਼ ਕਰੀਏ। ਜਿੱਥੇ ਆਪਾਂ ਤਨ ਕਰਕੇ ਗੁਰੂ ਨਾਲ ਜੁੜੇ ਹਾਂ, ਮਨ ਕਰਕੇ ਮਨੋ ਬਿਰਤੀਆਂ ਨੂੰ ਜੋੜੀਏ ਅਤੇ ਆਖੋ ਜੀ

ਅੱਜ ਦਾ ਅੰਮ੍ਰਿਤਮਈ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 612 ਅਤੇ 613 ਦੇ ਉੱਤੇ ਸੁਭਾਇਮਾਨ ਹੈ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਜੋ ਉਪਦੇਸ਼ ਦਿੱਤਾ ਹੈ, ਗੁਰਬਾਣੀ ਦੇ ਵਿੱਚ ਗੁਰਮੁਖ ਦੀ ਤਸ਼ਬੀਹ ਸੰਸਾਰ ਦੇ ਅੰਦਰ ਕਈ ਉਦਾਹਰਣਾਂ ਦੇ ਰਾਹੀਂ ਦਿੱਤੀ ਗਈ ਹੈ। ਗੁਰਮੁਖ ਨੂੰ ਸੱਚੇ ਪਾਤਸ਼ਾਹ ਨੇ ਹੰਸ ਆਖਿਆ, ਗੁਰਮੁਖ ਨੂੰ ਸੱਚੇ ਪਾਤਸ਼ਾਹ ਜੀ ਨੇ ਪਾਰਸ ਵੀ ਆਖਿਆ, ਅਤੇ ਦੂਜਾ ਪਹਿਲੂ ਹੈ ਮਨਮੁਖ। ਜਿਹੜਾ ਮਨ ਦੇ ਪਿੱਛੇ ਚੱਲ ਪੈਂਦਾ ਵਾ, ਮਨ ਦੇ ਅਨੁਸਾਰੀ ਆ, ਮਨ ਦੀ ਮਤ ਨੂੰ ਵਰਤਦਾ, ਉਹਦੀ ਤੁਲਨਾ ਵੀ ਗੁਰੂ ਸਾਹਿਬ ਨੇ ਕਈ ਤਸ਼ਬੀਹਾਂ ਦੇ ਰੂਪ ਦੇ ਵਿੱਚ ਦਿੱਤੀ। ਕਿਧਰੇ ਉਹਨੂੰ ਬਗਲਾ ਆਖਿਆ, ਕਿਧਰੇ ਉਹਨੂੰ ਕਾਂ ਆਖਿਆ, ਜਾਂ ਹੋਰ ਵੀ ਬਹੁਤ ਸਾਰੀਆਂ ਤਸ਼ਬੀਹਾਂ ਗੁਰਬਾਣੀ ਦੇ ਵਿੱਚ ਦਿੱਤੀਆਂ ਗਈਆਂ ਨੇ। ਹੁਣ ਤਸਵੀਰ ਦੇ ਦੋ ਪਾਸੇ ਨੇ ਸੰਸਾਰ ਦੇ ਅੰਦਰ, ਜਿਤਨੇ ਵੀ ਮਨੁੱਖ ਵਿਚਰ ਰਹੇ ਨੇ, ਬੰਦੇ ਵਿਚਰ ਰਹੇ ਨੇ, ਉਹਨਾਂ ਦੇ ਵਿੱਚ ਦੋ ਪਾਸੇ ਨੇ। ਇੱਕ ਪਾਸਾ ਹੈ ਜੋ ਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਵਾ, ਜਿਹਨੂੰ ਗੁਰਬਾਣੀ ਦੇ ਵਿੱਚ ਆਖਿਆ ਗਿਆ ਵਾ ਗੁਰਮੁਖ, ਜਿਹਦਾ ਮੁੱਖ ਗੁਰੂ ਦੇ ਵੱਲ ਹੋ ਗਿਆ। ਅਤੇ ਦੂਜਾ ਪਾਸਾ ਵਾ ਜਿਹੜਾ ਬੰਦਾ ਆਪਣੀ ਮਨਮਰਜ਼ੀ ਕਰਦਾ, ਮਨ ਦੇ ਅਨੁਸਾਰੀ ਹੋ ਕੇ ਚੱਲਦਾ, ਆਪਣੇ ਮਨ ਦੇ ਫੁਰਨਿਆਂ ਦੇ ਮੁਤਾਬਕ ਸਾਰੇ ਫੈਸਲੇ ਲੈਂਦਾ ਵਾ ਅਤੇ ਜੀਵਨ ਆਪਣਾ ਬਤੀਤ ਕਰਦਾ, ਉਹਨੂੰ ਕਿਹਾ ਗਿਆ ਵਾ ਮਨਮੁੱਖ। ਜਿੱਥੇ ਗੁਰਮੁਖ ਦੀ ਬਹੁਤ ਵਡਿਆਈ ਆ ਗੁਰਬਾਣੀ ਦੇ ਅੰਦਰ, ਗੁਰਮੁਖਾਂ ਕੇ ਮੁੱਖ ਉੱਜਲੇ, ਮਨਮੁੱਖ ਥੀਏ ਪਰਾਲੀ, ਗੁਰਮੁਖਾਂ ਦੇ ਮੁੱਖ ਉੱਜਲੇ ਕਹਿ ਗਏ, ਸੋਹਣੇ ਕਹਿ ਗਏ, ਵੀ ਗੁਰਮੁਖਾਂ ਦੇ ਮੁੱਖ ਬੜੇ ਸੋਹਣੇ ਜੇ। ਸੋਹਣੇ ਤਾਂ ਕਰਕੇ ਨਹੀਂ ਵੀ ਉਹਨਾਂ ਦੇ ਬਾਹਰੀ ਰੰਗ ਬੜੇ ਗੋਰੇ ਆ, ਸੋਹਣੇ ਤਾਂ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਗੁਰ ਸ਼ਬਦ ਟਿਕ ਗਿਆ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਯਾਦ ਟਿਕ ਗਈ ਹੈ। ਅਤੇ ਮਨਮੁੱਖਾਂ ਨੂੰ ਕਿਹਾ ਗਿਆ ਕਿ ਮਨਮੁੱਖ ਥੀਏ ਪਰਾਲੀ। ਜਦੋਂ ਆਪਾਂ ਧਾਨ ਦੀ ਖੇਤੀ ਕੱਟਦੇ ਹਾਂ, ਜਿਹਨੂੰ ਜਿਹਦੇ ਤੋਂ ਚੌਲ ਬਣਦੇ, ਬਾਸਮਤੀ, ਝੋਨਾ, ਅੱਗੇ ਕਈ ਕਿਸਮਾਂ ਹੁੰਦੀਆਂ, ਅਤੇ ਜਦੋਂ ਉਹਨੂੰ ਵੱਢਿਆ ਜਾਂਦਾ, ਕੱਟਿਆ ਜਾਂਦਾ, ਤਾਂ ਜਿਹੜੇ ਦਾਣੇ ਹੁੰਦੇ ਨੇ ਉਹ ਝਾੜ ਲੈ ਜਾਂਦੇ ਨੇ, ਪਰਾਲੀ ਪਰਾਲੀ ਅਲੱਗ ਕਰ ਦਿੱਤੀ ਜਾਂਦੀ ਆ, ਅਤੇ ਪਰਾਲੀ ਪਈ ਪਈ ਪੀਲੀ ਵੀ ਹੁੰਦੀ। ਮਨਮੁੱਖਾਂ ਦੀ ਤੁਲਨਾ ਗੁਰੂ ਸਾਹਿਬ ਨੇ ਪਰਾਲੀ ਦੇ ਨਾਲ ਵੀ ਕੀਤੀ, ਗੁਰਮੁਖ ਦੀ ਵਡਿਆਈ ਕੀਤੀ। ਅੱਜ ਦਾ ਜਿਹੜਾ ਗੁਰ ਸ਼ਬਦ ਹੈ, ਇਹਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਸਹਿਜ ਅਤੇ ਟਿਕਾ ਦੇ ਵਿੱਚ ਇਨਸਾਨੀ ਜੀਵਨ ਦੇ ਜਿਹੜੇ ਵੱਡੇ ਦੋ ਪਹਿਲੂ ਨੇ, ਇੱਕ ਗੁਰਮੁਖਾਂ ਵਾਲਾ ਅਤੇ ਦੂਜਾ ਮਨਮੁੱਖਾਂ ਵਾਲਾ, ਉਹਨਾਂ ਦੋਨਾਂ ਪਹਿਲੂਆਂ ਦੀ ਗੱਲ ਬਹੁਤ ਸਹਿਜ ਦੇ ਵਿੱਚ ਅਤੇ ਬਹੁਤ ਅੰਦਰਲੇ ਭਾਵ ਦੇ ਵਿੱਚ ਕੀਤੀ ਹੈ। ਪਹਿਲੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਗੁਰਮੁਖ ਨੇ, ਚਰਨ ਕਮਲ ਸਿਉਂ ਜਾਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ, ਜਿਹੜੇ ਬੰਦਿਆਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨ ਕਮਲਾਂ ਦੇ ਵਿੱਚ ਜੁੜ ਗਿਆ ਹੈ, ਉਹ ਜਿਹੜੇ ਸੇਵਕ ਨੇ, ਉਹ ਜਿਹੜੇ ਜਨ ਨੇ, ਉਹ ਤ੍ਰਿਪਤ ਨੇ, ਉਹ ਰਜੇ ਹੋਏ ਨੇ। ਹੁਣ ਰੱਜਣ ਦਾ ਸੰਬੰਧ ਰੋਟੀ ਖਾਣ ਦੇ ਨਾਲ ਨਹੀਂ ਹੈ, ਇੱਥੇ ਰੱਜਣ ਦਾ ਸੰਬੰਧ ਹੈ ਨੀਅਤ ਦਾ ਰੱਜ ਜਾਣਾ, ਰੱਜਣ ਦਾ ਸੰਬੰਧ ਹੈ ਬੰਦੇ ਦੇ ਜੀਵਨ ਦੇ ਵਿੱਚ ਸਬਰ ਆ ਜਾਣਾ,
रजन का संबंध है बंदे दे जीवन दे विच संतोख दा आ जान। गल बड़ी गुरु साहब ने सीधी ते स्पष्ट कीती, कहण लगे जिन्हां दे अपने मन विच परमात्मा दे नाम दा आसरा लै लिया, जिन्हां दा मन उहदे नाम दे विच टिक गया है, ओ जेड़े सेवक ने, ओ जेड़े जन ने, ओ जेड़े गुरमुख ने, ओ रजे हुए ने।

ਜੁੜ ਗਏ ਨੇ ਉਹ ਰਜੇ ਹੋਏ ਆ। ਤੇ ਦੂਜਾ ਪਾਸਾ ਗੁਰੂ ਸਾਹਿਬ ਇਸ ਪੰਕਤੀ ਵਿੱਚ ਕਹਿੰਦੇ ਨੇ ਗੁਣ ਅਮੋਲ, ਰੱਬ ਦੇ ਗੁਣ ਮੁੱਲ ਤੋਂ ਰਹਿਤ ਆ। ਰੱਬ ਦੇ ਗੁਣ, ਰੱਬ ਦੀਆਂ ਵਡਿਆਈਆਂ ਧਨ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ, ਪੈਸੇ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ, ਦੁਨੀਆਂ ਦੇ ਕਿਸੇ ਪਦਾਰਥ ਦੇ ਬਦਲੇ ਨਹੀਂ ਖਰੀਦੀਆਂ ਜਾ ਸਕਦੀਆਂ। ਰੱਬ ਦੇ ਗੁਣ ਅਮੋਲ ਨੇ, ਮੁੱਲ ਤੋਂ ਪਰੇ ਨੇ। ਗੁਣ ਅਮੋਲ, ਜਿਸ ਹਿਰਦੇ ਨਾ ਵਸਿਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਮੁੱਲ ਤੋਂ ਜਿਹੜੇ ਪਰੇ ਗੁਣ ਨੇ, ਰੱਬ ਦੀ ਸਿਫਤ ਸਲਾਹ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਨਹੀਂ ਵਸੀ ਹੈ, ਤੇ ਨਰ ਤ੍ਰਿਸ਼ਨ ਤਿਰਖਾਈ, ਉਹ ਜਿਹੜੇ ਬੰਦੇ ਨੇ ਉਹ ਤ੍ਰਿਸ਼ਨਾ ਦੇ ਵਿੱਚ ਰਹਿੰਦੇ ਨੇ, ਉਹ ਬੇਸਬਰੇ ਰਹਿੰਦੇ ਨੇ, ਉਹਨਾਂ ਦੀ ਕਦੀ ਤ੍ਰਿਸ਼ਨਾ ਨਹੀਂ ਮਿਟਦੀ ਹੈ। ਹੁਣ ਪਹਿਲੇ ਬੰਦ ਵਿੱਚ ਦੋ ਪੰਕਤੀਆਂ, ਇੱਕ ਪਹਿਲੂ ਆ ਗੁਰਮੁਖ ਦਾ ਰਜਿਆ ਹੋਇਆ ਹੈ, ਇੱਕ ਪਹਿਲੂ ਹੈ ਮਨਮੁਖ ਦਾ ਜਿਹਨੇ ਰੱਬ ਨੂੰ ਯਾਦ ਨਹੀਂ ਕੀਤਾ, ਉਹ ਭੁੱਖਾ ਹੈ, ਉਹ ਤ੍ਰਿਸ਼ਨਾਲੂ ਹੈ, ਉਹਦੀ ਮਾਇਆ ਦੀ ਤ੍ਰਿਖਾ, ਉਹਦੀ ਮਾਇਆ ਦੀ ਤ੍ਰੇਹ ਕਦੀ ਨਹੀਂ ਮਿਟਦੀ, ਮਾਇਆ ਭਾਵੇਂ ਜਿੰਨੀ ਮਰਜ਼ੀ ਆ ਜਾਵੇ ਉਹ

ਜਿਨ੍ਹਾਂ ਨੇ ਰੱਬ ਨੂੰ ਅਰਾਧਿਆ, ਉਹ ਜਿਹੜੇ ਸੇਵਕ, ਉਹ ਜਿਹੜੇ ਗੁਰਮੁਖ ਨੇ, ਉਹ ਅਰੋਗ, ਇੱਕ ਹੁੰਦਾ ਰੋਗ, ਐੜਾ ਅਗੇਤਰ ਲੱਗਾ ਅਰੋਗ, ਉਹ ਰੋਗ ਤੋਂ ਰਹਿਤ ਹੋ ਗਏ ਨੇ। ਅਨਦਾਈ ਉਹ ਆਨੰਦ ਦੇ ਵਿੱਚ ਨੇ, ਆਨੰਦ ਭਰਪੂਰ ਜੀਵਨ ਬਤੀਤ ਕਰ ਰਹੇ। ਹੁਣ ਹਰ ਅਰਾਧਨਾ, ਹਰੀ ਨੂੰ ਚੇਤੇ ਕਰਨਾ, ਰੱਬ ਦੀ ਸਿਫਤ ਸਲਾਹ ਕਰਨੀ, ਰੱਬ ਨੂੰ ਚੇਤੇ ਦੇ ਵਿੱਚ ਜਿਹੜੇ ਰੱਖਦੇ ਨੇ, ਉਹ ਰੋਗਾਂ ਤੋਂ ਰਹਿਤ ਹੋ ਗਏ ਨੇ। ਹੁਣ ਇੱਕ ਤਾਂ ਰੋਗ ਹੁੰਦੇ ਨੇ ਆਪਾਂ ਨੂੰ ਸਰੀਰਕ, ਅਤੇ ਦੂਜੇ ਰੋਗ ਹੁੰਦੇ ਨੇ ਵਿਸ਼ੇ ਵਿਕਾਰਾਂ ਦੇ। ਜਿਹੜਾ ਬੰਦਾ ਰੱਬ ਨੂੰ ਯਾਦ ਕਰਨ ਲੱਗ ਪਿਆ, ਉਹ ਕਿਸੇ ਦੀ ਚੁਗਲੀ ਨਹੀਂ ਕਰੂਗਾ, ਉਹ ਕਿਸੇ ਦੀ ਨਿੰਦਿਆ ਨਹੀਂ ਕਰੂਗਾ, ਕਿਸੇ ਦੀ ਬੁਰਾਈ ਨਹੀਂ ਕਰੂਗਾ, ਉਹ ਕਿਸੇ ਨੂੰ ਹੰਕਾਰੀ ਬੋਲ ਨਹੀਂ ਬੋਲੇਗਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਰੱਬ ਦੀ ਸਿਫਤ ਸਲਾਹ ਕੀਤੇ ਆ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜੇ ਆਪਾਂ ਦੂਜੇ ਦਾ ਬੁਰਾ ਸੋਚਾਂਗੇ, ਉਹ ਸਾਡਾ ਬੁਰਾ ਸੋਚੂਗਾ, ਸੁਭਾਵਿਕ ਜੀ ਗੱਲ। ਅਸੀਂ ਕਿਸੇ ਦਾ ਬੁਰਾ ਕਰਾਂਗੇ, ਕੋਈ ਸਾਡਾ ਬੁਰਾ ਕਰੂਗਾ। ਅਸੀਂ ਕਿਸੇ ਨੂੰ ਮਾੜਾ ਆਖਾਂਗੇ, ਉਹ ਸਾਨੂੰ ਮਾੜਾ ਆਖੂਗਾ, ਉਹਦੇ ਤੋਂ ਲੜਾਈ ਵਧੇਗੀ, ਉਹਦੇ ਤੋਂ ਕਲੇਸ਼ ਵਧੇਗਾ। ਪਰ ਜਿਹੜਾ ਰੱਬ ਦੇ ਨਾਲ ਜੁੜ ਗਿਆ, ਹਰ ਅਰਾਧੇ, ਜਿਹਨੇ ਰੱਬ ਦੀ ਅਰਾਧਨਾ ਕੀਤੀ, ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਉਹਨੂੰ ਹੁਣ ਇਹ ਬਿਮਾਰੀ ਲੱਗੀ ਕੋਈ ਨਹੀਂ ਹੈ। ਵੀ ਮੈਂ ਕਿਸੇ ਦੀ ਨਿੰਦਾ ਕਰਨੀ ਵੀ ਇੱਕ ਬਿਮਾਰੀ ਹੈ, ਚੁਗਲੀ ਕਰਨੀ ਵੀ ਬਿਮਾਰੀ ਹੈ, ਕਿਸੇ ਦਾ ਬੁਰਾ ਸੋਚਣਾ ਵੀ ਬਿਮਾਰੀ ਹੈ। ਇਹ ਵਿਸ਼ੇ ਵਿਕਾਰਾਂ ਦੀਆਂ ਬਿਮਾਰੀਆਂ ਨੇ ਸਾਰੀਆਂ, ਇਹ ਬੰਦੇ ਨੂੰ ਲੱਗਦੀਆਂ ਰਹਿੰਦੀਆਂ, ਬੰਦਾ ਫਿਰ ਦੁਖੀ ਹੁੰਦਾ। ਰਹਾਉ ਦਾ ਇਹ ਬੰਦ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਬੜਾ ਸੋਹਣਾ ਨੁਕਤਾ ਦੇ ਰਹੇ ਨੇ, ਕਹਿੰਦੇ ਹਰ ਅਰਾਧੇ ਅਰੋਗ ਅਨਦਾਈ। ਜਿਹਨੇ ਰੱਬ ਨੂੰ ਅਰਾਧਿਆ, ਉਹ ਵਿਸ਼ੇ ਵਿਕਾਰਾਂ ਦੇ ਰੋਗਾਂ ਤੋਂ ਰਹਿਤ ਹੋ ਗਿਆ, ਉਹਦਾ ਜੀਵਨ ਆਨੰਦ ਭਰਪੂਰ ਹੈ, ਉਹਦਾ ਜੀਵਨ

0: ਹੁਣ ਇਹ ਦੂਜਾ ਪਾਸਾ ਵਾ ਫਿਰ, ਜਿਹਨੂੰ ਰੱਬ ਭੁੱਲ ਗਿਆ, ਜਿਹਨੂੰ ਮੇਰਾ ਪਿਆਰਾ ਰਮਿਆ ਹੋਇਆ ਰੱਬ ਭੁੱਲ ਗਿਆ ਹੈ, ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣ ਆਈ। ਲੱਖਾਂ ਹੀ ਵਿਸ਼ੇ ਵਿਕਾਰ, ਬਿਮਾਰੀਆਂ, ਰੋਗ ਉਸ ਬੰਦੇ ਨੂੰ ਘੇਰ ਲੈਂਦੇ ਨੇ ਜਿਹੜਾ ਬੰਦਾ ਰੱਬ ਨੂੰ ਭੁੱਲ ਗਿਆ ਹੈ। ਇਹ ਸ਼ਬਦ ਦਾ ਰਹਾਉ ਹੈ, ਕੇਂਦਰੀ ਭਾਵ ਹੈ, ਇਹਦੇ ਦੁਆਲੇ ਬਾਕੀ ਸਾਰਾ ਸ਼ਬਦ ਹੈ ਜਿੱਥੋਂ ਆਪਾਂ ਸ਼ੁਰੂਆਤ ਕੀਤੀ। ਇੱਕ ਪਾਸੇ ਗੁਰਮੁਖ ਹੈ, ਦੂਜੇ ਪਾਸੇ ਮਨਮੁਖ ਹੈ। ਗੁਰਮੁਖਾਂ ਦੀ ਵਡਿਆਈ ਹੈ ਕਿਉਂਕਿ ਉਹ ਗੁਰੂ ਨਾਲ ਜੁੜੇ ਨੇ। ਮਨਮੁਖ ਮਨ ਪਿੱਛੇ ਚੱਲੇ ਨੇ, ਗੁਰਬਾਣੀ ਦਾ ਸ਼ਬਦ ਹੈ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਈ, ਦੁੱਖ ਵਿੱਚ ਜੰਮੈ ਦੁੱਖ ਮਰੈ। ਜਿਹੜਾ ਮਨਮੁਖ ਹੈ ਨਾ, ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹਉਮੈ ਕਰਤ ਵਿਹਾਏ। ਮਨਮੁਖ ਐਸਾ ਖੇਤ ਆ, ਐਸੀ ਪੈਲੀ ਆ, ਉਹ ਜਿਹੜੇ ਵੀ ਕਰਮ ਕਰ ਰਿਹਾ ਵਾ ਉਹ ਦੁੱਖ ਬੀਜ ਰਿਹਾ ਵਾ, ਅਤੇ ਜਦੋਂ ਬੀਜਿਆ ਦੁੱਖ ਵਾ ਤਾਂ ਪੈਦਾ ਵੀ ਦੁੱਖ ਹੋਊਗਾ ਅਤੇ ਫਲ ਵੀ ਦੁੱਖ ਦਾ ਹੀ ਲੱਗੂਗਾ। ਦੁੱਖਾਂ ਦੇ ਵਿੱਚ ਹੀ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਲੰਘ ਜਾਂਦੀ ਹੈ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਰੱਬ ਨੂੰ ਭੁੱਲਿਆ ਹੀ ਸਾਰੇ ਰੋਗ ਆਣ ਵਿਆਪਦੇ ਹਨ। ਮਨਮੁਖ ਜਿਹੜਾ ਮਨ ਪਿੱਛੇ ਚੱਲ ਪਿਆ ਉਹ ਦੁੱਖਾਂ ਦਾ ਖੇਤ ਹੈ। ਜਿੱਦਾਂ ਆਪਾਂ ਖੇਤਾਂ ਦੇ ਵਿੱਚ ਬੀਜ ਬੀਜਦੇ ਹਾਂ, ਕਈ ਵਾਰੀ ਕੀ ਹੁੰਦਾ ਵੀ ਕਿਸਾਨ ਨੂੰ ਬੀਜ ਮਾੜਾ ਮਿਲ ਜਾਂਦਾ, ਉਹ ਇਹ ਸਮਝ ਕੇ ਬੀਜਦਾ ਵਾ ਵੀ ਇਹ ਚੰਗਾ ਬੀਜ ਹੈ, ਪਰ ਮਾੜਾ ਮਿਲ ਜਾਂਦਾ ਅਤੇ ਉਹਦੇ ਵਿੱਚ ਬੜੇ ਨਦੀਨ ਉੱਗ ਪੈਂਦੇ। ਹੁਣ ਇਹ ਨਹੀਂ ਆ ਵੀ ਨਦੀਨ ਜਿਹੜੇ ਆ ਉਹ ਜਦੋਂ ਉੱਗ ਪੈ ਤਾਂ ਉਹਨਾਂ ਨੇ ਨੁਕਸਾਨ ਨਹੀਂ ਕਰਨਾ, ਉਹਨਾਂ ਨੇ ਭਾਰੀ ਨੁਕਸਾਨ ਕਰਨਾ ਹੈ ਫਸਲ ਦਾ। ਪਰ ਜਦੋਂ ਬੀਜ ਹੀ ਮਾੜਾ ਪਾਇਆ ਤਾਂ ਫਸਲ ਤਾਂ ਫਿਰ ਮਾੜੀ ਹੋਵੇਗੀ ਨਾ। ਜੇ ਆਪਾਂ ਬੀਜੀਏ ਅੰਮ੍ਰਿਤ, ਅੰਮ੍ਰਿਤ ਮਿਲੂਗਾ। ਜੇ ਆਪਾਂ ਬੀਜੀਏ ਬਿੱਖ ਯਰ, ਤਾਂ ਯਰ ਮਿਲੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਦੇ ਵਿੱਚ ਦੋ ਗੱਲਾਂ ਕਹਿ ਰਿਹਾ, ਜਿਸ ਜਿਹੜਾ ਬੰਦਾ ਹਰ ਅਰਾਧੇ ਅਰੋਗ ਅਨਦਾਈ, ਰੱਬ ਨੂੰ ਅਰਾਧਣ ਵਾਲਾ ਸੁਖੀ ਹੈ, ਰੋਗਾਂ ਤੋਂ ਰਹਿਤ ਹੈ, ਪਰ ਨਾਲ ਕਹਿੰਦੇ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣ ਆਈ। ਜਿਹਨੂੰ ਰੱਬ ਭੁੱਲ ਗਿਆ ਉਹਨੂੰ ਲੱਖਾਂ ਬਿਮਾਰੀਆਂ ਨੇ ਘੇਰ ਲਿਆ ਹੈ, ਲੱਖਾਂ ਰੋਗਾਂ ਨੇ ਘੇਰ ਲਿਆ ਹੈ, ਵਿਸ਼ੇ ਵਿਕਾਰਾਂ ਨੇ ਘੇਰ ਲਿਆ ਹੈ। ਜਿਹਨੇ ਚੇਤੇ ਕੀਤਾ ਉਹ ਅਰੋਗ ਹੈ, ਉਹ ਰੋਗਾਂ ਤੋਂ ਰਹਿਤ ਹੈ। ਗੁਰਮੁਖ ਸੁਖੀ ਹੈ, ਮਨਮੁਖ ਦੁਖੀ ਹੈ। ਗੁਰਮੁਖ ਗੁਰੂ ਦੇ ਅਨੁਸਾਰੀ ਹੋ ਕੇ ਚੱਲਣਾ, ਮਨਮੁਖ ਮਨ ਦੇ ਅਨੁਸਾਰੀ ਹੋ ਕੇ ਚੱਲਣਾ। ਜਿਵੇਂ ਜਿਵੇਂ ਰੱਬ ਨੂੰ ਭੁੱਲੀ ਗਏ ਤਿਵੇਂ ਤਿਵੇਂ ਦੁਖੀ ਹੋਏ ਗਏ। ਅੱਜ ਕੱਲ੍ਹ ਆਪਾਂ ਆਮ ਹੀ ਪੜ੍ਹਦੇ ਸੁਣਦੇ ਹਾਂ, ਦੁੱਧ ਫੜਿਆ ਗਿਆ ਜੀ ਨਕਲੀ, ਪਨੀਰ ਫੜਿਆ ਗਿਆ ਜੀ ਨਕਲੀ। ਇਹ ਬਣਾਇਆ ਕਿੰਨੇ ਬੰਦਿਆਂ ਨੇ ਬਣਾਇਆ, ਅਤੇ ਖਾਣਾ ਕਿੰਨੇ ਆ ਬੰਦਿਆਂ ਨੇ ਖਾਣਾ। ਬਣਾ ਵੀ ਨਕਲੀ ਰਹੇ ਹਾਂ, ਖਾ ਵੀ ਨਕਲੀ ਰਹੇ ਹਾਂ, ਅਤੇ ਫਿਰ ਬੰਦਾ ਕਹਿ ਰਿਹਾ ਕਿ ਬਿਮਾਰੀਆਂ ਨਾ ਲੱਗਣ, ਰੋਗ ਨਾ ਲੱਗਣ, ਜੋ ਬੀਜਿਆ ਉਹੀ ਕੱਟਣਾ ਪਊ, ਜੋ ਕਰਮ ਕਰਾਂਗੇ ਉਹੀ ਫਲ ਮਿਲੂਗਾ। ਕਰਮ ਕਰਕੇ ਬੰਦਾ ਮੁੱਕਰ ਨਹੀਂ ਸਕਦਾ ਹੈ। ਜਪਜੀ ਸਾਹਿਬ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਰੋਜ਼ ਹੀ ਅਤੇ ਰਿਪੀਟ ਕਰਦੇ ਹਾਂ ਵੀ ਜੋ ਬੀਜਾਂਗੇ ਉਹੀ ਖਾਵਾਂਗੇ। ਇਸ ਕਰਕੇ ਗੁਰੂ ਨੇ ਆਖਿਆ ਕਿ ਮਾੜਾ ਕਰਮ ਨਾ ਕਰੋ, ਬਿਖ ਨਾ ਬੀਜੋ, ਜ਼ਹਿਰ ਨਾ ਬੀਜੋ। ਅੰਮ੍ਰਿਤ ਬੀਜੀਏ, ਚੰਗੇ ਗੁਣ ਅੰਦਰ ਧਾਰਨ ਕਰੀਏ ਤਾਂ ਫਿਰ ਸਾਨੂੰ ਚੰਗਾ ਹੀ ਮਿਲੇਗਾ। ਰਹਾਓ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ, ਰੱਬ ਨੂੰ ਯਾਦ ਕਰਨ ਵਾਲੇ ਖੁਸ਼ ਨੇ, ਰੱਬ ਨੂੰ ਭੁੱਲਣ ਵਾਲੇ ਕਈ ਰੋਗਾਂ ਬਿਮਾਰੀਆਂ ਵਿੱਚ ਪੈ ਗਏ ਨੇ।
1: ਰਹਾਓ,
0: ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਭਗਤ ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਕਬੀਰ ਮਨ ਜਾਣਤ ਸਭ ਬਾਤ। ਅਸੀਂ ਸਾਰਾ ਕੁਛ ਜਾਣਦੇ ਹਾਂ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਮਨ ਨੂੰ ਪਤਾ ਵੀ ਆਹ ਗੱਲ ਗਲਤ ਆ, ਬੰਦੇ ਨੂੰ ਪਤਾ ਕਿ ਨਸ਼ਾ ਮਾੜਾ ਹੈ। ਆਪਾਂ ਕਈ ਵਾਰੀ ਡਾਕਟਰਾਂ ਨੂੰ ਵੇਖਾਂਗੇ ਜਿਹੜੇ ਬੜੇ ਸਿਆਣੇ ਹੁੰਦੇ ਆ, ਬੜੇ ਸੁਲਝੇ ਹੁੰਦੇ ਆ, ਉਹਨਾਂ ਦੇ ਕੋਲ ਕੋਈ ਦਵਾਈ ਲੈਣ ਜਾਵੇ ਤਾਂ ਡਾਕਟਰ ਆਖਦਾ ਹੈ ਕਿ ਭਾਈ ਨਸ਼ਾ ਨਾ ਕਰਿਆ ਕਰ, ਨਸ਼ਾ ਬੜਾ ਮਾੜਾ ਹੀ, ਨਸ਼ੇ ਦੇ ਨਾਲ ਤੇਰਾ ਜੀਵਨ ਜਿਹੜਾ ਖਾਤਮੇ ਵਾਲੇ ਪਾਸੇ ਨੂੰ ਤੁਰਿਆ ਹੋਇਆ, ਤੂੰ ਬਿਮਾਰੀਆਂ ਦੇ ਵਿੱਚ ਘਿਰ ਜਾਵੇਂਗਾ। ਬੜੇ ਡਾਕਟਰ ਇੱਦਾਂ ਕਹਿੰਦੇ, ਤੂੰ ਆਪਣੇ ਵੱਲ ਨਾ ਵੇਖ, ਆਪਣੇ ਧੀਆਂ ਪੁੱਤਾਂ ਦੇ ਵੱਲ ਵੇਖ, ਪਰਿਵਾਰ ਦੇ ਵੱਲ ਵੇਖ, ਬੜਾ ਸਮਝਾਉਣਗੇ। ਹੁਣ ਡਾਕਟਰ ਨੇ ਤਾਂ ਸਮਝਾ ਦਿੱਤਾ, ਪਰ ਬੰਦਾ ਜਿਹੜਾ ਹੈ ਉਹਨੇ ਸੁਣ ਕੇ ਅਣਸੁਣਾ ਕੀਤਾ, ਉਹ ਫਿਰ ਨਸ਼ਾ ਕਰੀ ਜਾਂਦਾ, ਅਤੇ ਜਦੋਂ ਕਰੀ ਜਾਂਦਾ ਵਾ ਨਸ਼ਾ ਤਾਂ ਬੰਦਾ ਮਰੇਗਾ, ਅੱਜ ਨਹੀਂ ਤਾਂ ਕੱਲ੍ਹ ਮਰੇਗਾ। ਪਰ ਡਾਕਟਰ ਤਾਂ ਸਮਝਾ ਰਿਹਾ ਵਾ ਨਾ ਵੀ ਇਹ ਕੰਮ ਗਲਤ ਹੈ। ਗੁਰੂ ਵੀ ਤਾਂ ਇਹੀ ਗੱਲ ਆਖਦਾ ਹੈ, ਗੁਰੂ ਰੋਜ਼ ਸਮਝਾਉਂਦਾ ਹੈ, ਗੁਰੂ ਰੋਜ਼ ਆਖਦਾ ਹੈ ਕਿ ਮਨਮੁੱਖਾਂ ਵਾਲੇ ਕਰਮ ਨਾ ਕਰੋ, ਰੱਬ ਨੂੰ ਨਾ ਭੁੱਲੋ, ਰੱਬ ਨੂੰ ਚੇਤੇ ਦੇ ਵਿੱਚ ਰੱਖੋ। ਪਰ ਬੰਦਾ ਸੁਣ ਕੇ ਅਣਸੁਣੀ ਕਰ ਰਿਹਾ ਹੈ। ਜਦੋਂ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕਿ ਕੁਸਲਾਤ ਹਾਥ ਦੀਪ ਕੂਹੈ ਪਰੈ। ਉਸ ਬੰਦੇ ਨੂੰ ਕੋਈ ਕਿਵੇਂ ਬਚਾ ਲਊਗਾ ਜਿਹਦੇ ਹੱਥ ਦੇ ਵਿੱਚ ਦੀਵਾ ਵਾ, ਚਾਨਣ ਹੈ। ਪਰ ਉਹ ਫਿਰ ਜਾ ਕੇ ਖੂਹ ਦੇ ਵਿੱਚ, ਟੋਏ ਦੇ ਵਿੱਚ ਡਿੱਗ ਰਿਹਾ ਚਾਨਣ ਹੁੰਦਿਆਂ। ਸਾਡੇ ਕੋਲ ਚਾਨਣ ਹੈ ਗੁਰਬਾਣੀ ਦਾ, ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਾਡੇ ਕੋਲ ਚਾਨਣ ਹੈ ਗੁਰਬਾਣੀ ਦਾ, ਪਰ ਗੁਰਬਾਣੀ ਦੇ ਚਾਨਣ ਦੇ ਹੁੰਦਿਆਂ ਵੀ ਜੇ ਸਾਡਾ ਸਮਾਜ ਵਿਸ਼ੇ ਵਿਕਾਰਾਂ ਵਾਲੇ ਪਾਸੇ, ਔਗਣਾਂ ਵਾਲੇ ਪਾਸੇ, ਨਸ਼ੇ ਵਾਲੇ ਪਾਸੇ ਤੁਰਿਆ ਹੋਇਆ, ਹੱਥ ਦੇ ਵਿੱਚ ਦੀਵਾ ਹੈ ਤੇ ਫਿਰ ਉਹਨੂੰ ਕਿਹੜਾ ਸਮਝਾਵੇ? ਉਹਦੇ ਕੋਲ ਤੇ ਰੋਸ਼ਨੀ ਹੈਗੀ ਹੈ, ਸਾਡੇ ਕੋਲ ਤੇ ਰੋਸ਼ਨੀ ਹੈਗੀ ਹੈ। ਹੁਣ ਕਈ ਵਾਰੀ ਆਪਾਂ ਵਿਆਹ ਵੇਖਦੇ, ਗੁਰੂ ਨੇ ਆਨੰਦ ਕਾਰਜ ਦਿੱਤੇ ਵੀ ਗੁਰਦੁਆਰੇ ਦੇ ਵਿੱਚ ਆਨੰਦ ਕਾਰਜ ਹੋਣਾ, ਸਮੇਂ ਸਿਰ ਹੋਣਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤਾ ਸ਼ਬਦ ਜੋ ਬਾਣੀ ਹੈ ਸੂਹੀ ਰਾਗ ਦੇ ਵਿੱਚ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਆਨੰਦ ਕਾਰਜ ਤੇ ਹੈ, ਆਨੰਦ ਦਾ ਕਾਰਜ ਗੁਰੂ ਦੀ ਹਜ਼ੂਰੀ ਦੇ ਵਿੱਚ ਹੋਣਾ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਆਨੰਦ ਕਾਰਜ ਦੀ ਰੀਤੀ ਦੇ ਦਿੱਤੀ। ਗੁਰੂ ਪੰਥ ਨੇ ਜਦੋਂ ਸਿੱਖ ਰਹਿਤ ਮਰਿਆਦਾ ਬਣਾਈ ਤੇ ਉਹਦੇ ਵਿੱਚ ਉਹ ਵਿਸਥਾਰ ਵੀ ਦੇ ਦਿੱਤਾ, ਭਾਈ ਇੱਦਾਂ ਹੋਣਾ। ਪਰ ਕਿਤਨੇ ਸਿੱਖਾਂ ਦੇ ਜਿਹੜੇ ਆਨੰਦ ਕਾਰਜ ਨੇ ਉਹ ਗੁਰੂ ਦੀ ਰੀਤੀ ਦੇ ਮੁਤਾਬਕ ਹੁੰਦੇ ਨੇ। ਇੱਕ ਮਜਬੂਰੀ ਹੈ ਕਿ ਸਿਰਫ ਲਾਵਾਂ ਕਰਨੀਆਂ ਪੈਣੀਆਂ, ਜੇ ਉਹ ਵੀ ਨਾ ਹੋਵੇ ਤੇ ਬੰਦੇ ਕਹਿਣ ਵੀ ਕੋਈ ਗੱਲ ਨਹੀਂ, ਪੈਲਸ ਦੇ ਵਿੱਚ ਹੀ ਸਾਰਾ ਕੁਛ ਸਾਰ ਦਿਓ, ਖਰਚੇ ਅਸੀਂ ਕਰਦੇ ਹਾਂ, ਵਧੀਕ ਖਰਚੇ ਕਰਦੇ ਹਾਂ, ਉੱਥੇ ਨਸ਼ੇ ਚੱਲਦੇ ਨੇ, ਉੱਥੇ ਬਹੁਤ ਜ਼ਿਆਦਾ ਮਾਦਕ ਨਸ਼ੇ ਚੱਲਦੇ ਨੇ, ਨਸ਼ਾ ਪਿਆਇਆ ਜਾਂਦਾ ਹੈ, ਨਸ਼ਾ ਦਿੱਤਾ ਜਾਂਦਾ ਹੈ। ਹੁਣ ਰੀਤੀ ਤੇ ਆਨੰਦ ਵਾਲੀ ਹੈ, ਇਹ ਆਨੰਦ ਰੀਤੀ ਦਿੱਤੀ ਗੁਰੂ ਨੇ, ਪਰ ਅਸੀਂ ਉਹਨੂੰ ਬੇਮੁੱਖਾਂ ਵਾਲੀ ਬਣਾ ਲਿਆ। ਉਹਨੂੰ ਆਖਿਆ ਵੀ ਬਾਹਰ ਬਾਹਰ ਆਹ ਕੰਮ ਕਰਨਾ, ਅੰਦਰ ਆਹ ਕੰਮ ਕਰਨਾ। ਹੁਣ ਜਦੋਂ ਆਪਾਂ ਗੁਰੂ ਦੀ ਮੱਤ ਛੱਡ ਦਿੱਤੀ, ਮੈਂ ਇੱਕ ਦੇਸ਼ ਦੇ ਵਿੱਚ ਸੀ ਹੁਣੇ, ਤੇ ਮੈਨੂੰ ਬਹੁਤ ਸਾਰੇ ਜੋੜੇ ਮਿਲੇ ਅਲੱਗ ਅਲੱਗ। ਕਈਆਂ ਦੇ ਤਲਾਕ ਹੋ ਗਏ ਨੇ ਤੇ ਕਈਆਂ ਦੇ ਹੋਣ ਨੂੰ ਪਏ ਨੇ। ਸਿੱਖ ਤੇ ਤਲਾਕ ਵਾਲੇ ਪਾਸੇ ਨਹੀਂ ਤੁਰ ਸਕਦਾ। ਸਾਡੇ ਆਨੰਦ ਰੀਤੀ ਤੇ ਹੈਗੀ ਆ ਤਲਾਕ ਦਾ, ਤੇ ਮਰਿਆਦਾ ਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਕਿਉਂ ਜ਼ਿਕਰ ਨਹੀਂ ਹੈ? ਕਿਉਂਕਿ ਸਾਡੇ ਇਕੱਲਾ ਵਿਆਹ ਨਹੀਂ ਆਨੰਦ ਕਾਰਜ ਹੈ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪ੍ਰਣ ਲਿਆ ਜਾਂਦਾ ਵਾ ਵੀ ਅਸੀਂ ਪਤੀ ਪਤਨੀ ਹਾਂ, ਗੁਰੂ ਦੇ ਆਸ਼ੇ ਦੇ ਉੱਤੇ ਚੱਲਾਂਗੇ। ਪਰ ਜਦੋਂ ਪ੍ਰਣ ਲੈਣ ਵੇਲੇ ਵੀ ਗੁਰਮੁਖਤਾਈ ਨਾ ਕੀਤੀ, ਮਨਮੁਖਤਾਈ ਕੀਤੀ, ਗੁਰੂ ਦਾ ਰਾਹ ਛੱਡ ਦਿੱਤਾ, ਤਾਂ ਉਹਦੇ ਤੋਂ ਬਾਅਦ ਸਾਡੇ ਜੀਵਨ ਦੇ ਵਿੱਚ ਵੇਖੋ ਕਿਤਨੀ ਗਿਰਾਵਟ ਹੈ। ਸਿੱਖਾਂ ਦਾ ਕਦੀ ਤਲਾਕ ਨਹੀਂ ਹੋਣਾ ਚਾਹੀਦਾ ਹੈ। ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਪ੍ਰਣ ਕੀਤਾ, ਇਹ ਟੁੱਟ ਹੀ ਨਹੀਂ ਸਕਦਾ ਹੈ। ਜਦੋਂ ਤੋੜ ਰਹੇ ਹਾਂ ਤੇ ਗੁਰੂ ਤੋਂ ਫੇਰ ਬੇਮੁੱਖ ਹੋ ਰਹੇ ਹਾਂ। ਹੁਣ ਗੁਰੂ ਨੇ ਤੇ ਆਖਿਆ ਵੀ ਆਨੰਦ ਰੀਤੀ ਹੈ, ਆਨੰਦ ਮੁਤਾਬਕ ਕਾਰਜ ਕਰੋ। ਪਤਾ ਤੇ ਸਾਨੂੰ ਸਾਰਿਆਂ ਨੂੰ ਹੀ ਹੈ ਆਹ ਰੀਤੀ ਹੈ, ਪਰ ਬੰਦਾ ਫੇਰ ਨਹੀਂ ਕਰਦਾ। ਚੰਗੇ ਭਲੇ ਬੰਦੇ ਕਈ ਵਾਰੀ ਆਨੰਦ ਕਾਰਜ ਜਦੋਂ ਹੋਵੇ, ਖਾਸ ਕਰਕੇ ਬੱਚੀ ਦਾ, ਤੇ ਉਹ ਵੀ ਕਹਿ ਦਿੰਦੇ ਜੀ ਸ਼ਰਾਬ ਤੇ ਪਿਆਉਣੀ ਪੈਣੀ ਆ। ਕਿਉਂ ਪਿਆਉਣੀ ਪੈਣੀ ਆ ਬਈ? ਗੁਰੂ ਨੇ ਤੇ ਆਖਿਆ ਵੀ ਨਹੀਂ ਇਹ ਕੰਮ ਕਰਨਾ, ਤੇ ਜੇ ਕਹਿ ਰਿਹਾ ਵੀ ਕਰਨਾ ਹੀ ਪੈਣਾ ਵਾ, ਤੇ ਇਹਦਾ ਮਤਲਬ ਅਸੀਂ ਗੁਰਮੁਖ ਥੋੜਾ ਫੇਰ ਗੁਰੂ ਦੀ ਮੱਤ ਥੋੜਾ ਲੈ ਰਹੇ ਹਾਂ। ਅਸੀਂ ਕਹਿ ਰਹੇ ਸਮਾਜ ਕੀ ਆਖੂਗਾ, ਇਹ ਦੁਨੀਆਂ ਕੀ ਆਖੂਗੀ। ਤੋ ਅੱਜ ਦਾ ਜਿਹੜਾ ਸ਼ਬਦ ਹੈ, ਦੋਵੇਂ ਪਹਿਲੂਆਂ ਦੀ ਗੱਲ ਬਰਾਬਰ ਬਰਾਬਰ ਕਰ ਰਿਹਾ ਹੈ। ਅਸੀਂ ਆਪਣੇ ਅੱਜ ਨੂੰ ਵੀ ਵੇਖਣਾ ਹੈ ਕਿ ਗੁਰੂ ਦੇ ਮੁਤਾਬਕ ਹਾਂ। ਸਾਡੇ ਕਾਰ ਵਿਹਾਰ ਖਰਚਾ ਹੀ ਕੋਈ ਨਹੀਂ, ਗੁਰੂ ਜਿਹੜਾ ਸਾਨੂੰ ਰੀਤੀ ਦੇ ਰਿਹਾ ਉਹਦੇ ਵਿੱਚ ਤੇ ਖਰਚਾ ਹੀ ਕੋਈ ਨਹੀਂ। ਪਰ ਇਤਨਾ ਜ਼ਿਆਦਾ ਖਰਚੀਲਾ ਵੀ ਅਸੀਂ ਬਣਾ ਦਿੱਤਾ ਹੈ ਕਿ ਆਮ ਬੰਦਾ ਕਹਿੰਦਾ ਕਿ ਮੈਂ ਧੀ ਦਾ ਵਿਆਹ ਕਿਵੇਂ ਕਰੂੰਗਾ, ਬੜੀ ਮੁਸ਼ਕਲ ਆ ਵੀ ਉਹਨਾਂ ਨੇ ਕੀਤਾ ਤੇ ਮੈਨੂੰ ਵੀ ਕਰਨਾ ਪੈਣਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਭਾਈ ਰੱਬ ਨੂੰ ਚੇਤੇ ਰੱਖੋ। ਰੱਬ ਚੇਤੇ ਤੇ ਖੁਸ਼ ਵਾਂ, ਰੱਬ ਭੁੱਲ ਗਿਆ ਤੇ ਦੁਖੀ ਆ। ਗੁਰੂ ਦੇ ਅਨੁਸਾਰੀ ਹਾਂ ਤੇ ਗੁਰਮੁਖ ਹਾਂ, ਤੇ ਮਨ ਦੇ ਅਨੁਸਾਰੀ ਹਾਂ ਤੇ ਮਨਮੁਖ ਹਾਂ। ਜਿੱਥੇ ਮਨਮੁਖਾਂ ਵਾਲਾ ਜੀਵਨ ਹੈ, ਜਿਸ ਨੂੰ ਵਿਸਰੈ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਣ ਆਈ। ਉੱਥੇ ਕਈ ਰੁਕਾਵਟ

ਜਿਨ੍ਹਾਂ ਨੇ ਰੱਬ ਦੀ ਓਟ ਲੈ ਲਈ, ਆਸਰਾ ਲੈ ਲਿਆ, ਜਿਹੜੇ ਰੱਬ ਦੀ ਸ਼ਰਨ ਵਿੱਚ ਆ ਗਏ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਉਹ ਸੁਖੀ ਹਨ। ਸੁਖੀ ਤਾਂ ਨਹੀਂ ਨੇ ਕਿ ਉਹਨਾਂ ਕੋਲ ਸੁੱਖ ਸਹੂਲਤਾਂ ਵੱਧ ਨੇ। ਦੇਖੋ, ਬੰਦਾ ਵਧੀਆ ਬੈੱਡ ਖਰੀਦ ਸਕਦਾ, ਘਰ ਖਰੀਦ ਸਕਦਾ, ਪਰ ਉਸ ਘਰ ਦੇ ਵਿੱਚ ਰਾਤ ਨੂੰ ਨੀਂਦ ਆ ਜਾਊਗੀ, ਬੈੱਡ ਚੰਗਾ, ਇਹ ਜ਼ਰੂਰੀ ਨਹੀਂ ਹੈ। ਨੀਂਦ ਰੱਬ ਦੀ ਨਿਆਮਤ ਹੈ, ਨੀਂਦ ਵੀ ਰੱਬ ਦੀ ਨਿਆਮਤ ਹੈ। ਜਿਨ੍ਹਾਂ ਨੂੰ ਨਹੀਂ ਆਉਂਦੀ, ਉਹਨਾਂ ਨੂੰ ਪਤਾ ਵੀ ਗੋਲੀਆਂ ਵੀ ਖਾਣੀਆਂ ਪੈਂਦੀਆਂ, ਫਿਰ ਨਹੀਂ ਆਉਂਦੀ। ਮਾਇਆ ਦੇ ਨਾਲ ਨੀਂਦ ਦਾ ਵੀ ਸੰਬੰਧ ਨਹੀਂ ਹੈ, ਅੰਦਰ ਦੇ ਨਾਲ ਹੈ, ਸਹਿਜ ਦੇ ਨਾਲ ਹੈ, ਸਬਰ ਦੇ ਨਾਲ ਹੈ। ਤਾਂ ਸੁੱਖ ਦਾ ਸੰਬੰਧ ਹੈ ਮਨ ਨਾਲ। ਗੁਰੂ ਅਰਜਨ ਦੇਵ ਜੀ ਮਹਾਰਾਜ ਤਰਨ ਤਾਰਨ ਸਾਹਿਬ ਦੇ ਇਲਾਕੇ ਵਿੱਚ ਗਏ। ਉੱਥੇ ਇੱਕ ਸਿੱਖ ਗੁਰੂ ਸਾਹਿਬ ਨੂੰ ਘਰੇ ਲੈ ਗਿਆ। ਸਿੱਖ ਦੀ ਸ਼ਰਧਾ, ਸੱਚੇ ਪਾਤਸ਼ਾਹ ਮੈਂ ਪ੍ਰਸ਼ਾਦਾ ਛਕਾਉਣਾ ਹੈਗਾ ਸੀ। ਉਹ ਬੜਾ ਗਰੀਬੜਾ ਜਿਹਾ ਭਾਈ ਹੇਮਾ, ਭਾਈ ਹੇਮਾ ਜੀ ਨੇ ਗੁਰੂ ਸਾਹਿਬ ਨੂੰ ਬੜੀ ਸ਼ਰਧਾ ਦੇ ਨਾਲ ਜੋ ਰੁੱਖੀ ਸੁੱਖੀ ਸੀ ਛਕਾ ਦਿੱਤੀ। ਛਕਾ ਕੇ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਮੈਂ ਬੜਾ ਗਰੀਬੜਾ ਜਿਹਾ ਵਾਂ, ਮੇਰੇ ਕੋਲੋਂ ਕੋਈ ਚੰਗੇ ਪਦਾਰਥ ਨਹੀਂ ਬਣੇ, ਘਰ ਦੇ ਵਿੱਚ ਜੋ ਰੁੱਖੀ ਸੁੱਖੀ ਸੀ ਮੈਂ ਆਪ ਨੂੰ ਛਕਾ ਦਿੱਤੀ। ਗੁਰੂ ਸਾਹਿਬ ਉਹਦੇ ਪਿੱਠ 'ਤੇ ਹੱਥ ਰੱਖ ਕੇ ਆਖਦੇ ਨੇ, ਇਹਦੇ ਵਿੱਚ ਜਿਹੜਾ ਆਨੰਦ ਹੈ ਹੋਰ ਕਿੱਥੇ। ਭਾਈ ਹੇਮਿਆਂ, ਤੂੰ ਗਰੀਬ ਨਹੀਂ ਹੈ, ਤੇਰੇ ਕੋਲ ਸਬਰ ਦੀ ਅਮੀਰੀ ਹੈ, ਤੇਰੇ ਕੋਲ ਨਾਮ ਦੀ ਅਮੀਰੀ ਹੈ। ਘਰ ਵੱਡਾ ਹੋਣਾ ਛੋਟਾ ਹੋਣਾ ਇਹ ਮਸਲਾ ਨਹੀਂ ਹੈ। ਅੱਜ ਸਾਡਾ ਜੀਵਨ ਕਿੱਥੇ ਗਵਾਚਾ ਹੋਇਆ। ਮੀਰੀ ਪੀਰੀ ਖਾਲਸਾ ਮਾਰਚ ਦਾ ਪਹਿਲਾ ਪੜਾਅ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਗਿਆ। ਮੈਂ ਹਰ ਪਿੰਡ ਦੇ ਵਿੱਚ ਪੁੱਛਿਆ, ਨਸ਼ਾ ਹੈਗਾ? ਮਾਈਆਂ ਭੈਣਾਂ ਬਜ਼ੁਰਗ ਕਹਿੰਦੇ ਜੀ ਪੁੱਛੋ ਹੀ ਕੁਛ ਨਾ। ਸੈਂਕੜੇ ਪਿੰਡਾਂ ਵਿੱਚ ਪੁੱਛੋ ਹੀ ਕੁਛ ਨਾ, ਬਹੁਤ ਬੁਰਾ ਹਾਲ ਹੈ। ਕਿੱਥੇ ਪੁੱਛ ਰਹੇ ਹਾਂ ਆਪਾਂ? ਗੁਰੂਆਂ ਦੇ ਪੰਜਾਬ ਵਿੱਚ। ਲਿਆ ਕੌਣ ਰਿਹਾ, ਵੇਚ ਕੌਣ ਰਿਹਾ, ਖਵਾ ਕੌਣ ਰਿਹਾ? ਆਪਣੇ ਵਿੱਚੋਂ ਹੀ ਨੇ ਨਾ, ਇਸੇ ਧਰਤੀ 'ਤੇ ਰਹਿਣ ਵਾਲੇ ਬੰਦੇ ਹੀ ਨੇ ਨਾ। ਪਰ ਇਹਨਾਂ ਨੂੰ ਫੜਨ ਵਾਲਾ ਕੌਣ ਹੈ? ਕੋਈ ਨਹੀਂ ਫੜਦਾ। ਚਿੱਟਾ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਵਾ। ਔਰ ਜੇ ਆਪਾਂ ਅੱਖਾਂ ਬੰਦ ਕਰਕੇ ਬੈਠੇ ਰਵਾਂਗੇ ਤਾਂ ਇਹ ਹੱਲ ਨਹੀਂ ਹੈ। ਬਹੁਤ ਵੱਡੀ ਸਮੱਸਿਆ ਇਹ ਸਿੰਥੈਟਿਕ ਨਸ਼ਿਆਂ ਦੀ ਹੈ। ਹਰ ਪਿੰਡ ਵਿੱਚ ਇੱਕ ਬਜ਼ੁਰਗ, ਉਹਨੇ ਦੱਸਿਆ ਜੀ ਮੇਰੇ ਪਿੰਡ ਆਇਓ ਜੀ, ਪਰਸੋਂ ਹੀ ਮੈਂ ਆਪਣੇ ਪੋਤਰੇ ਦੇ ਫੁੱਲ ਤਾਰ ਕੇ ਆਇਆ, ਨਸ਼ੇ ਨਾ ਚਲਾ ਗਏ। ਦਾਦਾ ਪੋਤਰੇ ਦੀ ਅਰਥੀ ਚੁੱਕ ਕੇ ਬੈਠਾ ਵਾ, ਇਤਨਾ ਨਸ਼ਾ ਹੈ। ਤੇ ਗੁਰੂ ਨੇ ਤੇ ਕਿਹਾ ਵੀ ਆਪਾਂ ਨਸ਼ੇ ਦੇ ਨੇੜੇ ਹੀ ਨਹੀਂ ਜਾਣਾ। ਜਿਨ੍ਹਾਂ ਦੀ ਜ਼ਿੰਮੇਵਾਰੀ ਆ ਸਰਕਾਰ ਦੀ, ਸਰਕਾਰਾਂ ਦੀ ਫੜਨ ਦੀ, ਉਹਨਾਂ ਵਾਸਤੇ ਇਹ ਮਸਲਾ ਹੀ ਹੈ ਨਹੀਂ ਆ। ਪਰ ਵਿਕ ਨਹੀਂ ਸਕਦਾ ਇਹਨਾਂ ਦੀ ਸ਼ਹਿ ਤੋਂ ਬਿਨਾਂ, ਕਿਉਂਕਿ ਉਹ ਸਾਡੀ ਜਵਾਨੀ ਨੂੰ ਖਾ ਰਿਹਾ ਵਾ, ਇਸ ਕਰਕੇ ਅੱਖਾਂ ਬੰਦ ਨੇ। ਜੀਵਨ ਕਿੱਥੇ ਗਵਾਚ ਗਿਆ? ਮਾਂ ਬਾਪ ਦੇ ਕੋਲ ਸਮਾਂ ਨਹੀਂ, ਬੱਚਿਆਂ ਦੇ ਕੋਲ ਬੈਠੇ। ਠੀਕ ਹੈ, ਪੈਸਾ ਚਾਹੀਦਾ, ਪੈਸਾ ਗੁਜ਼ਰਾ ਨੇ, ਪਰ ਇਹਦੇ ਵਿੱਚ ਜੀਵਨ ਤੇ ਕਿਤੇ ਗਵਾਚ ਹੀ ਗਿਆ। ਸਿਰਫ ਇੱਕ ਦੌੜ ਰਹਿ ਗਈ ਹੈ, ਪਰ ਇਸ ਦੌੜ ਦਾ ਕਿਤੇ ਅੰਤ ਨਹੀਂ ਹੈ। ਗੁਰਬਾਣੀ ਦਾ ਇੱਕ ਸ਼ਬਦ ਹੈ, ਸਾਹਿਬ ਕਹਿੰਦੇ ਨੇ
ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਝੀ। ਅੱਖਾਂ ਦੇਖਦੀਆਂ ਹੀ ਨਹੀਂ ਪਈਆਂ, ਕਰ ਕੀ ਰਹੇ। ਮੰਨ ਲਓ ਹੁਣ ਸਾਡੇ ਵਿੱਚ ਬਾਹਰ ਜਾਣ ਦੀ ਬੜੀ ਹੋੜ ਆ, ਮੈਂ ਨਹੀਂ ਕਹਿੰਦਾ ਵੀ ਨਾ ਜਾਓ, ਚੰਗੇ ਤਰੀਕੇ ਨਾਲ ਜਾਵੇ, ਕੋਈ ਕਿਰਤ ਕਰੇ, ਬੜੀ ਚੰਗੀ ਗੱਲ ਹੈ। ਪਹਿਲਾਂ ਆਪਾਂ ਬਹੁਤ ਇੱਜ਼ਤਾਂ ਵਾਲੇ ਸੀ, ਅੱਜ ਵੀ, ਪਰ ਜਿਹੜਾ ਤਰੀਕਾ ਹੋ ਗਿਆ ਹੁਣ ਨਾ, ਇਹ ਬੜਾ ਖਤਰਨਾਕ ਆ। ਵਿਆਹ ਕਰਕੇ ਬਾਅਦ 'ਚ ਕੋਈ ਇੱਧਰੋਂ ਮੁੱਕਰ ਰਿਹਾ, ਕੋਈ ਉੱਧਰੋਂ ਮੁੱਕਰ ਰਿਹਾ, ਔਰ ਇਤਨੇ ਜ਼ਿਆਦਾ ਥੱਲੇ ਨੂੰ ਚਲੇ ਗਏ, ਨਕਲੀ ਵਿਆਹ ਵੀ ਕਰੀ ਜਾਂਦੇ। ਮਹਾਰਾਜ ਦੀ ਹਜ਼ੂਰੀ 'ਚ ਸਾਡੇ ਲਈ ਗੁਰੂ ਅਹਿਮ ਨਹੀਂ ਆ, ਸਾਡੇ ਲਈ ਗੁਰੂ ਦਾ ਸਿਧਾਂਤ ਅਹਿਮ ਨਹੀਂ ਆ। ਅਸੀਂ ਜਦੋਂ ਗੁਰੂ ਨੂੰ ਹੀ ਭੁਲਾ ਦਿੱਤਾ ਤਾਂ ਗੁਰੂ ਸਾਨੂੰ ਫਿਰ ਕਿਉਂ ਚੇਤੇ ਰੱਖੇ? ਫਿਰ ਖੁਸ਼ੀ ਕਿੱਥੇ? ਫਿਰ ਖੇੜਾ ਕਿੱਥੇ? ਤੋ ਅੱਜ ਦਾ ਸ਼ਬਦ ਇਹੀ ਸਾਰੀਆਂ ਗੱਲਾਂ ਕਹਿ ਰਿਹਾ। ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਰੱਬ ਦਾ ਆਸਰਾ ਲੈ ਲਿਆ, ਜੇ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸ਼ਰਨੇ। ਜਿਨ੍ਹਾਂ ਨੇ ਉਹਦੀ ਓਟ ਲੈ ਲਈ ਆ, ਉਹਦੀ ਸ਼ਰਨ ਵੇ

ਜਿਨ੍ਹਾਂ ਨੂੰ ਸਰਬ ਵਿਆਪਕ ਪਰਮਾਤਮਾ ਹੀ ਭੁੱਲ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਜੇ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਣਨੀ। ਉਹ ਦੁਖੀਆਂ ਦੇ ਵਿੱਚ ਗਿਣੇ ਜਾਂਦੇ ਹਨ। ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਗੁਰੂ ਆਖਦਾ ਹੈ, ਕੱਲਾ ਮਾਇਆ ਦੀ ਦੌੜ ਦੇ ਮਗਰ ਲੱਗ ਕੇ ਕੋਈ ਨਹੀਂ ਰੱਜਿਆ ਹੈ, ਕੋਈ ਨਹੀਂ। ਜਿਵੇਂ ਨਾ ਅੱਗ ਬਲਦੀ ਹੋਵੇ, ਇਹ ਗੁਰੂ ਸਾਹਿਬ ਆਖਦੇ ਆ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਅੱਗ ਬਲਦੀ ਹੋਵੇ ਤੇ ਬਲਦੀ ਹੋਈ ਅੱਗ ਤੇ ਕੋਈ ਬਾਲਣ ਸੁੱਟੀ ਜਾਵੇ ਤੇ ਬਾਲਣ ਸੁੱਟ ਸੁੱਟ ਕੇ ਕਵੇ ਵੀ ਮੈਂ ਅੱਗ ਨੂੰ ਬੁਝਾ ਰਿਹਾ ਵਾਂ, ਬੰਦਾ ਗੁਰੂ ਨੂੰ ਭੁੱਲ ਜੇ, ਗੁਰਬਾਣੀ ਤੋਂ ਟੁੱਟ ਜੇ, ਗੁਰਦੁਆਰੇ ਨਾ ਆਵੇ, ਸਤਸੰਗਤ ਨਾ ਕਰੇ, ਨੇਕੀ ਦੇ ਕਰਮ ਛੱਡ ਜਾਵੇ ਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭੱਜਾ ਫਿਰੇ ਤੇ ਕੀ ਆਖੇ ਕਿ ਮੈਂ ਮਾਇਆ ਕਰਕੇ ਰੱਜ ਜਾਣਾ ਹੈ। ਅੱਜ ਤੱਕ ਕੋਈ ਨਹੀਂ ਰੱਜਿਆ ਹੈ, ਸਾਰੇ ਭੁੱਖੇ ਹੀ ਗਏ। ਮਾਇਆ ਕਰਕੇ ਕੋਈ ਰੱਜ ਹੀ ਨਹੀਂ ਸਕਦਾ, ਜਿੱਦਣ ਵੀ ਰੱਜੇਗਾ ਗੁਰੂ ਦੇ ਰਾਹੀਂ ਰੱਬ ਨਾਲ ਜੁੜ ਕੇ ਰੱਜੇਗਾ। ਗੁਰੂ ਨੇ ਆਖਿਆ ਨਾ, ਬਸਤਾ ਟੂਟੀ ਝੌਂਪੜੀ, ਕਹਿੰਦੇ ਤੇਰੇ ਕੋਲ ਟੁੱਟੀ ਜੀ ਝੌਂਪੜੀ ਹੋਵੇ। ਮੈਂ ਨਹੀਂ ਕਹਿੰਦਾ ਵੀ ਚੰਗਾ ਘਰ ਨਾ ਹੋਵੇ, ਹੋਵੇ, ਪਰ ਮੰਨ ਲਓ ਗੁਰੂ ਸਾਹਿਬ ਕਹਿੰਦੇ ਵੀ ਟੁੱਟੀ ਹੋਈ ਝੌਂਪੜੀ 'ਚ ਰਹੀ ਜਾਂਦਾ, ਕੱਚਾ ਹੀ ਆ ਘਰ। ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਕੋਈ ਉੱਚੀ ਜਾਤ ਨਹੀਂ ਵੀ ਬੰਦਾ ਬਾਹਰ ਲਿਖਾ ਦੇਵੇ ਵੀ ਆਹ ਮੇਰੀ ਉੱਚੀ ਗੋਤ ਹੈ, ਕੋਈ ਉੱਚੀ ਗੋਤ ਨਹੀਂ ਹੈ, ਕੋਈ ਉੱਚੀ ਜਾਤ ਨਹੀਂ ਹੈ, ਕੋਈ ਚੰਗਾ ਮਿੱਤਰ ਨਹੀਂ ਹੈ। ਮਿੱਤਰ ਨਾ ਇੱਠ ਧਨ ਰੂਪਹੀਣ, ਕਿਸ਼ ਸਾਕ ਨਾ ਛਿੰਨਾ। ਪਰ ਗੁਰੂ ਨੇ ਆਖਿਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਬੰਦਾ ਵੀ ਜੇ ਰੱਬ ਨਾਲ ਜੁੜ ਗਿਆ ਤੇ ਰੱਜਿਆ ਹੋਇਆ ਹੈ, ਰਾਜਾ ਹੈ, ਤੋ ਅੰਦਰੋਂ ਜੁੜਨਾ ਸੁਖੀ ਹੋਣਾ ਹੈ। ਸਹਿਜ ਵਿੱਚ ਅੰਦਰੋਂ ਜੁੜ ਕੇ ਆਵਾਂਗੇ, ਇਹੀ ਲੋੜ ਹੈ। ਨਹੀਂ ਤਾਂ ਗੁਰੂ ਸਾਹਿਬ ਇਹ ਵੀ ਗੁਰਬਾਣੀ 'ਚ ਆਖਦੇ ਆ, ਸਾਹਿਬ ਕਹਿੰਦੇ ਨੇ ਕਿ ਬੰਦਾ ਜਿਹੜਾ ਹੈ ਨਾ, ਸੁੱਖ ਨਾਹੀਂ ਬਹੁਤੇ ਧਨ ਖਾਟੇ। ਗੁਰੂ ਨੇ ਆਖਿਆ, ਸੁੱਖ ਨਾਹੀਂ ਪੇਖੈ ਨਿਰਿਤ ਨਾਟੇ। ਗੁਰੂ ਨੇ ਆਖਿਆ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਜਿੰਨੇ ਮਰਜ਼ੀ ਦੇਸ਼ਾਂ 'ਚ ਬੰਦਾ ਭਰਮਣ ਕਰ ਦੇਵੇ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਰੱਬ ਨਾਲ ਜੁੜ ਗਏ, ਥੋੜ੍ਹਾ ਵੀ ਕਮਾ ਰਹੇ ਹਾਂ ਪਰ ਇਮਾਨਦਾਰੀ ਦਾ ਕਮਾ ਰਹੇ ਹਾਂ, ਹੱਕ ਦਾ ਕਮਾ ਰਹੇ ਹਾਂ, ਤਾਂ ਫਿਰ ਆਪਾਂ ਸੁਖੀ ਹਾਂ। ਅਮੀਰ ਹੋਣਾ ਮਾੜੀ ਗੱਲ ਨਹੀਂ, ਅਮੀਰ ਹੋਵੇ ਭਾਈ ਲੱਖੀ ਸ਼ਾਹ ਬਣਜਾਰੇ ਵਰਗਾ, ਗੁਰੂ ਦੇ ਵਾਸਤੇ ਘਰ ਨੂੰ ਅੱਗ ਲਾ ਦਿੱਤੀ, ਅਮੀਰੀ ਹੈ ਪਰ ਗੁਰੂ ਲਈ। ਪਰ ਇਕੱਲਾ ਧਨ ਚੇਤੇ 'ਚ ਹੋਵੇ, ਰੱਬ ਭੁੱਲ ਜਾਵੇ, ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਰੱਬ ਭੁੱਲ ਗਿਆ ਤੇ ਉਹ ਬੰਦਾ ਦੁੱਖ

ਵਾਲੇ ਦੂਜਾ ਪਾਸਾ ਗੁਰੂ ਨੇ ਦੱਸਿਆ ਫਿਰ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਜਿਨ੍ਹਾਂ ਨੇ ਗੁਰੂ ਨੂੰ ਪਿੱਠ ਦੇ ਦਿੱਤੀ ਬੇਮੁੱਖ ਹੋ ਗਿਆ ਗੁਰੂ ਵੱਲ ਮੁੱਖ ਨਹੀਂ ਹੈ ਬੇਮੁੱਖ ਹੋ ਗਏ ਨੇ ਜਿਹੜੇ ਤੇ ਨਰਕ ਘੋਰ ਮੈਂ ਪਰਿਆ ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ ਭਾਈ ਉਹ ਘੋਰ ਨਰਕ ਦੇ ਵਿੱਚ ਬੈਠਾ ਹੋਇਆ ਹੈ ਬੇਮੁੱਖ ਹੋਣਾ ਹੀ ਨਰਕ ਵਿੱਚ ਜਾਣਾ ਹੈ ਸਾਡਾ ਨਰਕ ਗੁਰੂ ਤੋਂ ਬੇਮੁੱਖ ਹੋ ਜਾਣਾ ਸਾਡਾ ਸਵਰਗ ਗੁਰੂ ਦੇ ਸਨਮੁੱਖ ਹੋ ਜਾਣਾ ਇਤਨਾ ਨੁਕਤਾ ਜੇ ਅਸੀਂ ਸਮਝ ਲਈਏ ਤੇ ਆਪਾਂ ਸਦਾ ਹੀ ਸਵਰਗ ਵਿੱਚ ਹਾਂ ਮਰਨ ਤੋਂ ਬਾਅਦ ਸਵਰਗਵਾਸੀ ਲਿਖਣ ਦੀ ਲੋੜ ਨਹੀਂ ਹੈ ਜਦੋਂ ਕੋਈ ਚਲਾ ਜਾਂਦਾ ਭਾਵੇਂ ਬੰਦਾ ਨਸ਼ੇ ਕਰਕੇ ਚੱਲ ਜੇ ਤੇ ਲਿਖ ਦਿੰਦੇ ਆ ਜੀ ਸਵਰਗਵਾਸੀ ਜਿਤਨਾ ਚਿਰ ਤੱਕ ਅਸੀਂ ਜਿਉਂਦੇ ਸਵੈ ਅਰਗ ਗੁਰੂ ਦੇ ਨੇੜੇ ਨਹੀਂ ਹੋਏ ਤੇ ਮਰਨ ਤੋਂ ਬਾਅਦ ਕਿੱਥੋਂ ਹੋ ਜਾਵਾਂਗੇ ਜੇ ਸਾਰੀ ਜ਼ਿੰਦਗੀ ਆਪਣੀ ਇੱਦਾਂ ਲੰਘ ਗਈ ਤਾਂ ਗੁਰੂ ਸਾਹਿਬ ਕੀ ਕਹਿੰਦੇ ਭਾਈ ਜਿਹੜੇ ਗੁਰੂ ਤੋਂ ਬੇਮੁੱਖ ਨੇ ਉਹ ਘੋਰ ਨਰਕ ਵਿੱਚ ਮੈਨੂੰ ਤਾਂ ਇਤਿਹਾਸ ਦਾ ਉਹ ਵਾਕਿਆ ਚੇਤੇ ਆ ਰਿਹਾ ਦੋਵੇਂ ਗੱਲਾਂ ਨੇ ਨਾ ਇੱਥੇ ਪਰਮਾਤਮਾ ਨਾਲ ਜੁੜ ਗਏ ਆਨੰਦ ਵਿੱਚ ਗੁਰੂ ਅਤੇ ਰੱਬ ਤੋਂ ਬੇਮੁੱਖ ਹੋ ਗਏ ਅਤੇ ਘੋਰ ਨਰਕ ਵਿੱਚ ਹੁਣ ਮਰਜ਼ੀ ਤਾਂ ਸਾਡੀ ਆ ਨਾ ਰਾਹ ਤੇ ਦੋਵੇਂ ਦੱਸ ਦਿੱਤੇ ਨੇ ਗੁਰੂ ਨੇ ਆਹ ਗੁਰਮੁਖਾਂ ਵਾਲਾ ਵਾ ਆਹ ਮਨਮੁੱਖਾਂ ਵਾਲਾ ਵਾ ਗੁਰਮੁਖਾਂ ਵਾਲੇ ਤੇ ਚੱਲ ਪਏ ਤੇ ਗੁਰੂ ਦੀ ਖੁਸ਼ੀ ਆ ਮਨਮੁੱਖਾਂ ਵਾਲੇ ਤੇ ਚੱਲ ਪਏ ਤੇ ਦੁੱਖ ਵਾ ਜ਼ਹਿਰ ਬੀਜ ਦਿੱਤੀ ਕੰਡੇ ਬੀਜ ਦਿੱਤੇ ਕਿੱਕਰ ਬੀਜਤੀ ਤੇ ਉਹਨੂੰ ਮਰੂਦ ਥੋੜ੍ਹਾ ਲੱਗ ਪੈਣੇ ਆ ਵੀ ਹੁਣ ਮਰੂਦ ਲੱਗ ਪੈਣਗੇ ਕੰਡੇ ਹੀ ਲੱਗਣਗੇ ਉਹਨੂੰ ਨੇਕ ਕਰਮ ਕੀਤੇ ਤੇ ਨੇਕ ਫਲ ਮਾੜੇ ਕਰਮ ਕੀਤੇ ਤੇ ਮਾੜਾ ਫਲ ਮਹਾਰਾਜਾ ਖੜਕ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਉਹ ਚੜ੍ਹਾਈ ਕਰ ਗਿਆ ਕਵਰ ਨੌਂ ਨਿਹਾਲ ਸਿੰਘ ਬੜਾ ਲਾਇਕ ਸੀ ਮਹਾਰਾਜਾ ਖੜਕ ਸਿੰਘ ਆਪਣੇ ਬਾਪੂ ਦਾ ਸੰਸਕਾਰ ਕਰਕੇ ਕਵਰ ਨੌਂ ਨਿਹਾਲ ਸਿੰਘ ਜਿਹੜਾ ਵਾ ਉਹ ਕਿਲ੍ਹੇ ਵੱਲ ਆ ਰਿਹਾ ਲਾਹੌਰ ਜਦੋਂ ਆਪਾਂ ਜਾਈਏ ਤੇ ਜਿਹੜਾ ਕਿਲ੍ਹਾ ਵਾ ਸ਼ਾਹੀ ਜਿੱਧਰ ਗੁਰਦੁਆਰਾ ਦੇਹਰਾ ਸਾਹਿਬ ਆ ਨਾ ਅਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਆ ਕਵਰ ਨੌਂ ਨਿਹਾਲ ਸਿੰਘ ਦੀ ਸਮਾਧ ਆ ਉਹਦੇ ਕੋਲ ਦੀ ਇੱਕ ਦਰਵਾਜ਼ਾ ਵਾ ਉਹਨੂੰ ਕਹਿੰਦੇ ਰੌਸ਼ਨੀ ਦਰਵਾਜ਼ਾ ਇਹ ਰੌਸ਼ਨੀ ਦਰਵਾਜ਼ਾ ਸੀ ਇੱਥੋਂ ਰੌਸ਼ਨੀਆਂ ਜਾਂਦੀਆਂ ਸੀ ਪੂਰੇ ਕਿਲ੍ਹੇ ਦੇ ਵਿੱਚ ਇਹਦੇ ਥੱਲਿਓਂ ਦੀ ਲੰਘਣਾ ਹੈ ਅਤੇ ਆਪਾਂ ਜਾਣਦੇ ਹਾਂ ਕਿ ਧਿਆਨ ਸਿੰਘ ਡੁੱਗ ਰਹੇ ਹੋਣਾ ਨੇ ਸੱਜਾ ਸੁੱਟਿਆ ਅਤੇ ਕਵਰ ਨੌਂ ਨਿਹਾਲ ਸਿੰਘ ਜਿਹੜਾ ਸੀ ਉਹ ਬਾਅਦ ਵਿੱਚ ਉਹਨਾਂ ਨੇ ਤੜਫਾ ਤੜਪਾ ਕੇ ਮਾਰੇ ਇੱਥੇ ਇੱਕ ਹੋਰ ਵੀ ਨੁਕਤਾ ਹੈ ਇਹ ਗਿਆਨੀ ਸੋਹਣ ਸਿੰਘ ਸ਼ੀਤਲ ਹੋਣਾ ਲਿਖਿਆ ਉਹ ਕਹਿੰਦੇ ਵੀ ਰੁਮਾਲ ਦਾ ਇਸ਼ਾਰਾ ਦੇਣਾ ਸੀ ਅਤੇ ਸੱਜਾ ਸੁੱਟਣਾ ਸੀ ਪਰ ਉਹਨੇ ਇਸ਼ਾਰਾ ਦੇਣ ਵਾਲੇ ਨੇ ਥੋੜ੍ਹੀ ਦੇਰੀ ਕੀਤੀ ਅਤੇ ਬਾਅਦ 'ਚ ਧਿਆਨ ਸਿੰਘ ਡੋਗਰਾ ਕਹਿੰਦਾ ਕਿ ਦੇਰੀ ਕਾਹਤੋਂ ਕੀਤੀ ਸੀ ਕਹਿੰਦਾ ਜੀ ਤੁਹਾਡਾ ਭਤੀਜਾ ਜਿਹੜਾ ਵਾ ਕਵਰ ਨੌਂ ਨਿਹਾਲ ਦੇ ਹੱਥ ਦੇ ਵਿੱਚ ਹੱਥ ਪਾ ਕੇ ਆ ਰਿਹਾ ਸੀ ਮੈਂ ਕਿਹਾ ਤੁਹਾਡਾ ਭਤੀਜਾ ਨਾ ਮਰ ਜੇ ਅਤੇ ਧਿਆਨ ਸਿੰਘ ਡੋਗਰਾ ਕਹਿੰਦਾ ਮਰ ਜਾਂਦਾ ਤਾਂ ਫੇਰ ਕੀ ਸੀ ਰਾਜ ਸਾਡੇ ਕੋਲ ਆਉਣਾ ਚਾਹੀਦਾ ਇਹਨੂੰ ਰਾਜਨੀਤੀ ਕਹਿੰਦੇ ਆ ਅਤੇ ਜਦੋਂ ਤੜਫਾ ਤੜਫਾ ਕੇ ਕਵਰ ਨੌਂ ਨਿਹਾਲ ਸਿੰਘ ਨੂੰ ਮਾਰਿਆ ਉਹਦੀ ਮਾਂ ਨੇ ਇਹਨੂੰ ਆਖਿਆ ਸੀ ਧਿਆਨ ਸਿੰਘ ਡੋਗਰੇ ਨੂੰ ਜਿਵੇਂ ਮੇਰਾ ਪੁੱਤ ਪਾਣੀ ਮੰਗਦਾ ਮੰਗਦਾ ਮਰਿਆ ਤੂੰ ਵੀ ਮਰੇਗਾ ਜਦੋਂ ਲਹਿਣਾ ਸਿੰਘ ਸੰਧਾ ਵਾਲੀਆ ਸਰਦਾਰ ਅਜੀਤ ਸਿੰਘ ਸੰਧਾ ਵਾਲੀਆ ਇਹਨਾਂ ਨੂੰ ਧਿਆਨ ਸਿੰਘ ਡੋਗਰੇ ਨੇ ਰਲਾ ਲਿਆ ਵੀ ਤੁਸੀਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਨਾ ਇਹ ਦੋਵੇਂ ਪਾਸੇ ਚੱਲ ਪਏ ਇਹਨਾਂ ਨੇ ਜਾ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਆਖਿਆ ਬਈ ਦੇਖ

ਸਾਨੂੰ ਆਖਿਆ ਧਿਆਨ ਸਿੰਘ ਡੋਗਰੇ ਨੇ ਕਿ ਤੈਨੂੰ ਮਾਰ ਦੇਣਾ। ਉਹਨੇ ਆਪਣੀ ਕਿਰਪਾ ਨੇ ਇਹਨਾਂ ਅੱਗੇ ਰੱਖ ਦਿੱਤੀ, ਕਹਿੰਦੇ ਮਾਰ ਦਿਓ। ਚਲੋ ਇਹਨਾਂ ਨੇ ਉੱਥੇ ਵੀ ਇੱਕ ਵਾਅਦਾ ਕਰ ਲਿਆ। ਮਹਾਰਾਜਾ ਸ਼ੇਰ ਸਿੰਘ ਨੇ ਆਖਿਆ ਵੀ ਤੁਸੀਂ ਉਹਨੂੰ ਹੀ ਮਾਰ ਦਿਓ, ਗਦਾਰ ਨੂੰ ਲਿਖ ਕੇ ਦੇ ਦਿੱਤਾ। ਇਹ ਦੋਵੇਂ ਫੇਰ ਉੱਥੇ ਗਏ ਅਤੇ ਜਾ ਕੇ ਧਿਆਨ ਸਿੰਘ ਡੋਗਰੇ ਨੂੰ ਕਹਿੰਦੇ ਸਾਨੂੰ ਮਾਰਨ ਭੇਜਿਆ। ਹੁਣ ਉੱਧਰ ਕਹਿੰਦੇ ਆ ਸਾਨੂੰ ਮਾਰਨ ਭੇਜਿਆ ਵਾ ਅਤੇ ਪਰ ਅਸੀਂ ਤੈਨੂੰ ਮਾਰਨਾ ਨਹੀਂ। ਉਹਨੇ ਆਖ ਕਿਹਾ ਵੀ ਮੈਂ ਤੁਹਾਨੂੰ ਬਹੁਤ ਹੋਰ ਕੁਛ ਦੇ ਦਊਂਗਾ, ਤੁਸੀਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰ ਦਿਓ, ਲਹਿਣਾ ਸਿੰਘ, ਅਜੀਤ ਸਿੰਘ। ਇਹ ਪਰਤ ਕੇ ਗੈਰ ਮਹਾਰਾਜਾ ਸ਼ੇਰ ਸਿੰਘ ਦੇ ਕੋਲ ਧੋਖੇ ਦੇ ਨਾਲ ਮਾਰਿਆ। ਉਹਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ 8 ਸਾਲ ਦਾ ਵੀ ਮਾਰਿਆ। ਇਹ ਸਿੱਖਾਂ ਦਾ ਆਪ ਉਦਰਾਪਨ ਹੈ। ਸਿੱਖ ਰਾਜ ਕਿਵੇਂ ਗਿਆ ਇਹਨੂੰ ਸਮਝਣ ਦੀ ਲੋੜ ਹੈ। ਠੀਕ ਹੈ ਧਿਆਨ ਸਿੰਘ ਡੋਗਰਾ ਬੈਠਾ, ਪਰ ਅਜੀਤ ਸਿੰਘ ਅਤੇ ਠਾਕੁਰ ਸਿੰਘ ਵੀ ਬੈਠਾ। ਅੱਜ ਕੀ ਆ ਸਾਡੇ ਵਿੱਚ? ਅੱਜ ਵੀ ਸਿੱਖਾਂ ਦੇ ਵਿੱਚ ਆਪ ਉਦਰਾਪਨ ਰੱਜ ਕੇ, ਜਿਹੜਾ ਬੰਦਾ ਮਨਮੁਖਤਾ ਹੀ ਨਹੀਂ ਛੱਡਣਾ ਚਾਹੁੰਦਾ, ਜਿਹੜਾ ਬੰਦਾ ਆਪ ਉਦਰੀਆਂ ਨਹੀਂ ਛੱਡਣਾ ਚਾਹੁੰਦਾ, ਉਹ ਕੀ ਕਹੂਗਾ ਜੀ ਮੈਂ ਨਹੀਂ ਮੰਨਦਾ ਜੀ, ਇਹ ਆਪਣੇ ਹੀ ਫਰਮਾਨ ਕੱਢੀ ਜਾਂਦੇ ਆ ਜੀ। ਬੇਈਮਾਨੀ ਨਹੀਂ ਛੱਡਣਾ ਚਾਹੁੰਦਾ, ਬਹਾਨਾ ਚਾਹੀਦਾ ਸਾਨੂੰ, ਬਹਾਨਾ ਚਾਹੀਦਾ ਜੀ, ਨਹੀਂ ਜੀ ਇੱਦਾਂ ਨਹੀਂ ਗੱਲ ਜੀ। ਆਪਣੇ ਅੰਦਰ ਕੌਣ ਝਾਤੀ ਮਾਰਦਾ? ਕੌਮ ਦਾ ਆਪ ਉਦਰਾਪਨ ਜਿਹੜਾ ਕਦੀ ਚੰਗਾ ਨਹੀਂ ਹੈ। ਗੱਲਾਂ ਬਹਿ ਕੇ ਹੋ ਸਕਦੀਆਂ, ਗੱਲਾਂ ਵਿਚਾਰੀਆਂ ਜਾ ਸਕਦੀਆਂ, ਗੱਲਾਂ ਸਮਝੀਆਂ ਜਾ ਸਕਦੀਆਂ, ਪਰ ਜੇ ਕੋਈ ਸੱਤਾ ਦੇ ਮਗਰ ਲੱਗ ਕੇ ਆਪਣੇ ਹੀ ਦਰਬਾਰ ਸਾਹਿਬ ਦੇ ਮੂਹਰੇ ਧਰਨਾ ਲਾ ਕੇ ਬਹਿ ਜਾਵੇ, ਇਹਨੂੰ ਗੁਰਮੁਖਤਾ ਹੀ ਆਪਾਂ ਕਿੱਦਾਂ ਕਵਾਂਗੇ? ਇਹ ਗੁਰੂ ਦਾ ਘਰ ਹੈ। ਆਪ ਉਦਰਾਪਨ ਮਹਾਰਾਜਾ ਸ਼ੇਰ ਸਿੰਘ ਮਾਰਿਆ, ਉਹਦਾ ਪੁੱਤ ਵੀ ਮਾਰਤਾ, ਅਤੇ ਮਾਰ ਕੇ ਫਿਰ ਕਿਲ੍ਹੇ ਵਿੱਚ ਗਏ। ਉੱਥੇ ਧਿਆਨ ਸਿੰਘ ਡੋਗਰਾ ਅਤੇ ਗਿਆਨੀ ਗੁਰਮੁਖ ਸਿੰਘ, ਉਹ ਕਹਿੰਦੇ ਜੀ ਮਹਾਰਾਜਾ ਤਾਂ ਮਰ ਗਿਆ, ਹੁਣ ਵਜ਼ੀਰ ਕੌਣ ਬਣੂਗਾ? ਅਤੇ ਧਿਆਨ ਸਿੰਘ ਡੋਗਰਾ ਕਹਿੰਦਾ ਕੋਈ ਜੰਮਿਆ ਵਾ ਮੇਰੇ ਤੋਂ ਬਿਨਾਂ ਬਣ ਜਾਵੇ? ਅਤੇ ਗਿਆਨੀ ਗੁਰਮੁਖ ਸਿੰਘ ਕਹਿੰਦਾ ਵੀ ਜੇ ਭਾਂਡਾ ਬਦਲ ਗਿਆ ਤਾਂ ਕੜਛਾ ਉਹ ਥੋੜ੍ਹਾ ਰਹੂਗਾ। ਉਹਨੇ ਉੱਥੇ ਹੀ ਧਿਆਨ ਸਿੰਘ ਡੋਗਰਾ ਮਾਰਿਆ। ਧਿਆਨ ਸਿੰਘ ਡੋਗਰਾ ਪਾਣੀ ਮੰਗਦਾ ਰਿਹਾ, ਤੜਫ ਤੜਫ ਕੇ ਮਰਿਆ। ਉਹਨੇ ਕਵਰ ਨੌ ਨਿਹਾਲ ਸਿੰਘ ਬਿਨਾਂ ਪਾਣੀਓਂ ਮਾਰਿਆ ਸੀ, ਆਪ ਵੀ ਮਰਿਆ। ਇਹਨੂੰ ਗੁਰਬਾਣੀ ਕਹਿੰਦੀ ਐ ਕਰ ਕਰੇ ਸੋ ਐ ਕਰ ਪਾਵੈ। ਇੱਕ ਹੱਥ ਦੇ ਨਾਲ ਪਾਪ ਕਰਾਂਗੇ, ਕਦੀ ਨਾ ਕਦੀ ਜ਼ਰੂਰ ਭੁਗਤਾਂਗੇ। ਬੰਦਾ ਪਾਪ ਕਰਕੇ ਭੁੱਲ ਸਕਦਾ, ਰੱਬ ਅਤੇ ਕੁਦਰਤ ਕਦੀ ਨਹੀਂ ਭੁੱਲਦੀ। ਪਰ ਨਾਲ ਇਹ ਵੀ ਆ ਕਿ ਠਾਕੁਰ ਜਿਹੜਾ ਸੰਧਾ ਵਾਲੀ ਅਜੀਤ ਸਿੰਘ ਆ ਅਤੇ ਇਹਦੇ ਨਾਲ ਦਾ, ਇਹਨਾਂ ਨੂੰ ਬਾਅਦ ਵਿੱਚ ਧਿਆਨ ਸਿੰਘ ਡੋਗਰੇ ਦੇ ਪੁੱਤ ਨੇ ਮਾਰਤਾ। ਆਪਸ 'ਚ ਮਰ ਗਏ ਅਤੇ ਰਾਜ ਚਲਾ ਗਿਆ ਅਤੇ ਖੱਟਿਆ ਕੀ? ਠੀਕ ਆ ਵੀ ਗਦਾਰ ਸਨ ਡੋਗਰੇ ਅੰਗਰੇਜ਼ਾਂ ਦੀ, ਮਗਰ ਉਹ ਬੜਿਆਂ ਥਾਵਾਂ ਤੋਂ ਸ਼ਹਿ ਸੀ, ਪਰ ਆਪ ਉਦਰਾਪਨ ਤਾਂ ਸਾਡਾ ਵੀ ਹੈਗਾ ਸੀ ਨਾ। ਕੌਮਾਂ ਦੇ ਵਾਸਤੇ ਕਦੀ ਵੀ ਆਪ ਉਦਰਾਪਨ ਚੰਗਾ ਨਹੀਂ ਹੁੰਦਾ। ਗੁਰਬਾਣੀ ਦਾ ਇੱਕ ਸ਼ਬਦ ਕਹਿ ਕੇ ਆਪਾਂ ਇਸ ਸ਼ਬਦ ਵੱਲ ਆਵਾਂਗੇ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਫਿਰ ਉਜੜ ਪਾਏ। ਸਾਡੀ ਕੌਮ ਦੇ ਲਈ ਗੁਰੂ ਨੇ ਕੁੰਡਾ ਰੱਖਿਆ ਵਾ ਸ਼੍ਰੀ ਅਕਾਲ ਤਖਤ ਸਾਹਿਬ ਦਾ। ਇਹ ਕੁੰਡਾ ਦਿੱਤਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਪੰਥ ਇਕੱਠਾ ਵੀ ਹੁੰਦਾ ਉੱਥੇ, ਗੁਰਮਤ ਦੇ ਅਨੁਸਾਰੀ ਵਿਚਾਰ ਕਰਦਾ ਅੱਗੇ ਚੱਲਦਾ। ਜਿਤਨਾ ਚਿਰ ਤੱਕ ਹਾਥੀ ਦੇ ਸਿਰ 'ਤੇ ਕੁੰਡਾ ਹੁੰਦਾ ਵਾ ਉਹ ਬੜਾ ਕੰਟਰੋਲ 'ਚ ਹੈ, ਪਰ ਜਦੋਂ ਉਹਦੇ ਸਿਰ 'ਤੇ ਕੁੰਡਾ ਨਾ ਹੋਵੇ ਉਹ ਉਜਾੜਾ ਕਰਦਾ, ਉਹ ਇੱਧਰ ਉੱਧਰ ਫਿਰ ਮਿੱਧਦਾ ਫਿਰਦਾ ਹੈ।
ਗੁਰੂ ਦੇ ਗਿਆਨ ਦਾ ਕੁੰਡਾ, ਗੁਰ ਸ਼ਬਦ ਦਾ ਕੁੰਡਾ ਸਾਡੇ ਸਭਨਾਂ ਦੇ ਉੱਤੇ ਚਾਹੀਦਾ ਹੈ। ਪਰ ਜਦੋਂ ਹਰ ਬੰਦਾ ਕਹਿੰਦਾ ਮੈਂ ਨਿਕਲ ਜਾਵਾਂ ਇਹਦੇ ਵਿੱਚੋਂ, ਉੱਥੇ ਫਿਰ ਉੱਜੜ ਹੈ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਰਾ, ਫਿਰ ਫਿਰ ਉੱਜੜ ਪਾਏ। ਇਹੀ ਗੱਲ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਭਾਈ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ, ਉਹਦੇ ਜੀਵਨ ਦੇ ਵਿੱਚ ਆਨੰਦ ਹੈ। ਪਰ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ, ਸਨਮੁਖਾਂ ਖੁਸ਼ੀ ਆ ਗੁਰੂ ਤੋਂ ਬੇਮੁਖਾਂ, ਤੇ ਸਾਹਿਬ ਕਹਿੰਦੇ ਘੋਰ ਨਰਕ ਅੰਦਰ।

ਸਾਹਮਣੇ ਤਾਂ ਵੇਖੋ ਅਸੀਂ ਕਰਮ ਕਰਦੇ ਹਾਂ, ਇੱਕ ਵਾਰੀ ਬੁਰਾ ਕਰੀਏ ਪਹਿਲੀ ਵਾਰੀ ਮਨ ਕਹੂਗਾ ਮਾੜਾ ਹੀ ਹੋ, ਬੰਦਾ ਨਹੀਂ ਸੁਣਦਾ, ਦੂਜੀ ਵਾਰੀ ਫਿਰ ਉਹ ਸੁਭਾਅ ਬਣ ਜਾਂਦਾ ਵਾ, ਜਿਹੋ ਜਿਹਾ ਕਰਮ ਕਰਾਂਗੇ ਤੇ ਇਹੋ ਜਿਹਾ ਫਲ ਪਾਵਾਂਗੇ। ਰਾਹ ਦੋ ਨੇ, ਗੁਰਮੁਖ ਵਾਲਾ ਤੇ ਮਨਮੁਖ ਵਾਲਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਫਿਰ ਜਿਸ ਪਾਸੇ ਨੂੰ ਰੱਬ ਨੇ ਲਾ ਦਿੱਤਾ ਹੈ ਉਸ ਪਾਸੇ ਨੂੰ ਜੇ ਮਨਮੁੱਖਾਂ ਵਾਲੇ ਪਾਸੇ ਤੁਰ ਪਿਆ ਤਾਂ ਉੱਧਰ ਨੂੰ ਲੱਗ ਜਾਂਦਾ, ਗੁਰਮੁੱਖਾਂ ਵਾਲੇ ਪਾਸੇ ਤੁਰ ਪਿਆ ਉੱਧਰ ਹੀ ਲੱਗ ਜਾਂਦਾ ਹੈ। ਇਹ ਸਾਰੀ

ਨਾਨਕ ਸਾਹਿਬ ਆਖਦੇ ਨੇ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮੈਂ ਤੇ ਗੁਰਮੁਖਾਂ ਦੀ ਸੰਗਤ ਦਾ ਆਸਰਾ ਲੈ ਲਿਆ ਹੈ। ਮੇਰਾ ਮਨ ਗੁਰਮੁਖਾਂ ਦੀ ਸੰਗਤ ਰਾਹੀਂ ਪਰਮਾਤਮਾ ਦੇ ਚਰਨਾਂ ਨਾਲ, ਗੁਰਸ਼ਬਦ ਨਾਲ, ਗੁਰਬਾਣੀ ਨਾਲ ਜੁੜ ਗਿਆ ਹੈ ਭਾਈ, ਅਤੇ ਗੁਰਬਾਣੀ ਨਾਲ ਜੁੜ ਕੇ ਮੇਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਗਿਆ ਹੈ। ਤੋ ਜੁੜਨਾ ਗੁਰਬਾਣੀ ਨਾ, ਗੁਰਸ਼ਬਦ ਨਾ, ਮਨਮੁਖਤਾਈ ਛੱਡਣੀ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ, ਬਿਖ ਬੀਜ ਕੇ ਅੰਮ੍ਰਿਤ ਨਹੀਂ, ਅੰਮ੍ਰਿਤ ਬੀਜਾਂਗੇ ਅੰਮ੍ਰਿਤ ਪਾਵਾਂਗੇ, ਅੰਮ੍ਰਿਤਮਈ ਬਾਣੀ ਨਾ ਜੁੜਾਂਗੇ ਜੀਵਨ ਅੰਮ੍ਰਿਤਮਈ ਬਣੂਗਾ, ਵਿਸ਼ੇ ਵਿਕਾਰਾਂ ਦੇ ਵੱਲ ਜਾਵਾਂਗੇ ਤੇ ਵਿਸ਼ੇ ਵਿਕਾਰ ਹੀ ਚਿੰਬੜਨਗੇ, ਰੱਬ ਨਾ ਜੁੜਾਂਗੇ ਸਹਿਜ ਆਊਗਾ, ਗੁਰਬਾਣੀ ਤੇ ਰੱਬ ਗੁਰੂ ਨੂੰ ਭੁੱਲਾਂਗੇ ਭਟਕਣਾ ਆਵੇਗੀ। ਸਭ ਕੁਛ ਚਾਹੀਦਾ ਜੀਵਨ ਵਿੱਚ, ਪਰ ਰੱਬ ਚੇਤੇ ਹੋਵੇ, ਗੁਰੂ ਚੇਤੇ ਹੋਵੇ, ਆਨੰਦ ਤੇ ਸਹਿਜ, ਗੁਰੂ ਸਾਹਿਬ ਨੇ ਆਖਿਆ ਕਿ ਉਦੋਂ ਹੀ ਜੀਵਨ ਦੇ ਵਿੱਚ ਆਉਂਦਾ ਹੈ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਦੇ ਅੰਮ੍ਰਿਤਮਈ ਬਚਨ ਸਾਡੇ ਹਿਰਦੇ ਦੇ ਵਿੱਚ ਵਸਣ ਜੀ। ਮੀਰੀ ਪੀਰੀ ਖਾਲਸਾ ਮਾਰਚ, ਉਸ ਦਾ ਜਿਹੜਾ ਦੂਜਾ ਪੜਾਅ ਹੈ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਮਾਲਵੇ ਅਤੇ ਪਵਾਦ ਦੇ ਵਿੱਚੋਂ ਦੀ ਹੁੰਦਾ ਹੋਇਆ 23 ਅਗਸਤ ਤੋਂ ਇਹ ਸ਼ੁਰੂ ਹੋ ਰਿਹਾ ਹੈ। ਤੋ ਸਮੂਹ ਸੰਗਤਾਂ ਨੇ ਇਹਦੇ ਵਿੱਚ ਹਿੱਸਾ ਲੈਣਾ, ਗੁਰਬਾਣੀ ਦਾ ਸੰਦੇਸ਼, ਗੁਰਬਾਣੀ ਦਾ ਉਪਦੇਸ਼ ਇਸ ਮਾਰਚ ਰਾਹੀਂ ਦੱਸਿਆ ਜਾ ਰਿਹਾ ਹੈ, ਉਹ ਆਪਾਂ ਸੁਣਨਾ ਹੈ, ਸਹਿਯੋਗ ਕਰਨਾ ਹੈ, ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜਨਾ ਹੈ, ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੁੜਨਾ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਜੀ, ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ। ਆਓ ਆਖਰੀ ਪੰਕਤੀਆਂ ਦਾ ਇੱਕ ਵਾਰੀ ਫਿਰ ਪਾਠ ਕਰੀਏ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818, ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast, Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿੰਗ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਸੰਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵੇ ਨਾ ਕੋ ਹੋਏ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਉ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਾਉ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ
सेर सेर रिजक संवाहे ठाकुर काहे मन पाऊ करिया। उड़े उड़े आवे सै कोसा तिस पछ बचरे शरिया। तिन कवन खलावे कवन चुगावे मन मह सिमरन करिया। सब निदान दस आसट सिधान ठाकुर कर तल तरिया। जन नानक बल बल साध बल जाइए तेरा अंत ना पारा वरिया। सब निदान दस अष्ट सिधान ठाकुर कर तल तरिया। जन नानक बल बल साध बल जाइए तेरा अंत ना पारा वरिया। राग आसा महला चौथा सो पुरख एक ओंकार सतगुर प्रसाद। सो पुरख निरंजन हर पुरख निरंजन हर अगमा अगम अपारा। सब त्यावह सब त्यावह तुद जी हर सच्चे सिरजनहारा। सब जी तुम्हारे जी तू जिया का दातारा। हर त्यावह संतह जी सब दुख विसारण हारा। हर आपे ठाकुर हर आपे सेवक जी क्या नानक जंत विचारा। तू कट कट अंतर सर्व निरंतर जी हर एको पुरख समाना। एक दाते एक पेखारी जी सब तेरे चूज विडाणा। तू आपे दाता आपे भुगता जी हाँ तुद बिन अवर न जाना। तू पार ब्रह्म बेअंत बेअंत जी तेरे क्या गुण आघ वखाणा। जो सेवह तुद जी जन नानक तिन कुरबाणा। हर त्यावह हर त्यावह तुद जी से जन जुग मह सुखवासी। से मुकत पाए जिन हर त्याया जी तिन तूटी जमकी फासी। जिन निरपौ जिन हर निरपौ त्याया जी तिन का पाओ सब गवासी। जिन सेविया मेरा हर जी ते हर हर रूप सुमासी। से तन जिन हर त्याया जी जन नानक तिन बल जासी। तेरी भगत भंडार जी परे बेअंत बेअंता। तेरे भगत सलाहन तुद जी हर अनक अनेक अनंता। तेरी अनक करह हर पूजा जी तप तप है जप है बेअंता। तेरे अनेक पढ़ बहु सिमरत सा सत जी कर क्रिया खट कर्म करंता। से भगत भले जन नानक जी जो भाव है मेरे हर भगवंता। तू आद पुरख अपरंपर करता जी तुद जे वड़ अवर ना कोई। तू जुग जुग एको सदा सदा तू एको जी तू निःचल करता सोई। तुद आपे पावे सोई वरत जी तू आपे करह सोई। तुद आपे सृसट सब उपाई जी तुद आपे सिरज सब गोई। जन नानक गुण गावे करते के जी जो सब सहका जानोई। आसा महला चौथा तू करता सचियार मैडा साई।
ਜੋ ਤਉ ਭਾਵੈ ਸੋਈ ਥੀਸੀ, ਜੋ ਤੂ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀ ਆਓ ਸਭ ਤੁਝ ਹੀ ਮਾਹ, ਤੁਝ ਬਿਨ ਦੂਜਾ ਕੋਈ ਨਾਹ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੋ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿੱਤ ਸਰ ਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਨ ਹੈ ਕੀਆ। ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੈ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇ

तेरे सगल वसूरे दुख रोग संताप उतरे सुनी सची बाणी।

ਜਿਹੜੀਆਂ ਮੁਕਤੇ ਆ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪੇ ਆ ਵੰਡ ਛਕਿਆ ਦਿਗ ਚਲਾਈ ਤਿਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲ

ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ। ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ

ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ

ਮਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ

ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਸੋਦਾਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੰਜ ਕੁਚੱਜੀ ਅੰਮਾਵਣ ਡੋਸੜੇ, ਹਉ ਕਿਉ ਸਹੁ ਰਾਵਣ ਜਾਉ ਜੀਓ। ਇੱਕ ਦੋ ਇੱਕ ਚੜ੍ਹਦੀਆ, ਕੌਣ ਜਾਣੇ ਮੇਰਾ ਨਾਉ ਜੀਓ। ਜਿਨੀ ਸਖੀ ਸਹੁ ਰਾਵਿਆ, ਸੇ ਅੰਬੀਸ਼ਾ ਬੜੀ ਇਹ ਜੀਓ। ਸੇ ਗੁਣ ਮੰਜਨਾ ਆਵਨੀ, ਹਉ ਕਹਿ ਜੀ ਦੋਸ ਤਰਿਓ ਜੀਓ। ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਇੱਕ ਟਟੋਲ ਨਾ ਅੰਬੜਾ, ਹਉ ਸਦ ਕੁਰਬਾਣ ਤੇਰੇ ਜਾਉ ਜੀਓ। ਸੋਇ ਨਾ ਰੂਪਾ ਰੰਗਲਾ, ਮੋਤੀ ਤੈ ਮਾਣਿਕ ਜੀਓ। ਸੇ ਵਸਤੂ ਸਹਿ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿਤ ਜੀਓ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ। ਹਉ ਇੰਨੀ ਟੋਲੀ ਭੁੱਲੀ ਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਅੰਬਰ ਕੂੰਜਾ ਕੁਰਲੀਆ, ਬਗ ਬਹਿਠ ਆਏ ਜੀਓ। ਸਾ ਤਨ ਚੱਲੀ ਸਹੁਰੈ, ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਸੁੱਤੀ ਸੁੱਤੀ ਚਾਲ ਥੀਆ, ਭੁੱਲੀ ਵਾਟੜੀ ਆਸ ਜੀਓ। ਤੈ ਸਹਿ ਨਾ ਲਹੁ ਮੁੱਤੀ ਅਸ, ਦੁੱਖਾਂ ਕੋ ਧਰੀ ਆਸ ਜੀਓ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ, ਮੈਂ ਡੁਹਾਗਣ ਕਾਈ ਰਾਤ ਜੀਓ। ਲਿਖੈ ਕਤਹੇ ਨਾ ਛੁਟੀਐ, ਖਿਨ ਖਿਨ ਭੁੱਲਨ ਹਾਰ, ਬਖਸਨ ਹਾਰ ਬਖਸ ਲੈ, ਨਾਨਕ ਪਾਰ ਉਤਾਰ। ਸੁਕਾ ਹੋਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰ ਸਹੁ ਕੁਰ ਸਹੁ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਹੋ ਸਿਰ ਸ਼ਾਹ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਹੋ ਸਿਰ ਸ਼ਾਹ ਦੈ ਸ਼ਾਹ, ਜਿਸ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦ ਭਏ ਸਰੋਤੇ

जाका गुर चरनी मन लागा, उठत बैठत हर गुण गावै।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।